ਤੂੰ ਹਰਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੈ ਸਾਬਾ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨਹਦ ਵਜਹਿ ਵਾਜੇ। ਹਰ ਆਪ ਗਲ ਮਿਲਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਮਨ ਵੇਖੋ ਕਰ ਨਿਰਜਾਸ ਜੀਓ, ਧੁਰ ਲਿਖਿਆ ਪਰਵਾਣਾ ਫਿਰੈ ਨਾਹੀ। ਗੁਰ ਜਾਏ ਹਰ ਪ੍ਰਭ ਪਾਸ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਆਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸਬਦ ਗਾਵਣੋ ਆਈਆਂ, ਸਬਦ ਉਤੰਗ ਆਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੁਪਾਵੈ ਸਦਾ ਸਿਖ ਸੁਲਾ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾ ਜਿਸ

ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਹੋ ਸਭ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਹੈ ਘਰ ਸੁਭਾਗਾ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਤਿਰਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੇ, ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੇ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ।

ਕਰਨਾ ਦੀ ਪ੍ਰੀਤਵਾਨ ਬੀਬੀ ਸੁਰਿੰਦਰ ਕੌਰ ਪੁਰਬਾ, ਜੋ ਕਿ ਪਿਛਲੇ ਦਿਨ ਹੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾ ਦੀ ਪੂੰਜੀ ਨੂੰ ਭੋਗਦੇ ਹਾਂ, ਇਸ ਸੰਸਾਰ ਵੱਲ ਵਿਦਾ ਆ ਕਰਕੇ ਪਰਲੋਕ ਗਮਨ ਕਰ ਗਏ ਸਨ, ਤਿਨ੍ਹਾਂ ਦੇ ਨਿਮਿੱਤ ਆਤਮਿਕ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚੰਨ ਪਰਸਦਿਆਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਓ ਇਸ ਵਕਤ ਆਪ ਜੀ ਦੀ ਹਜ਼ੂਰੀ ਅੰਦਰ ਨਿਰਵਿਘਨਤਾ ਸਹਿਤ ਭੋਗ ਪਏ ਹਨ। ਗੁਰੂਨਾਨਕ ਪਾਤਸ਼ਾਹ ਜੀ ਓ ਪਾਵਨ ਗੁਰਬਾਣੀ ਦੇ ਪਾਠ ਕਰਦੇ ਆ, ਹਰ ਜਸ ਕੀਰਤਨ ਕਰਦੇ ਆ। ਸਤਿਗੁਰੂ ਜੀ ਓ ਬੇਅੰਤ ਭੁੱਲਾਂ ਚੁੱਕਾਂ ਹੋਈਆਂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ, ਅਗਾਹਾਂ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਆ, ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੇ ਬਾਅਦ ਬਖਸ਼ਿਸ਼ ਕਰਨੇ, ਆਪ ਜੀ ਨੇ ਕਿਰਪਾ ਕਰਨੀ। ਕਹੋ ਕਬੀਰ ਸੁਣਹੋ ਰੇ ਸੰਤ ਹੋ, ਖੇਤ ਹੀ ਕਰੋ ਨੇ ਬੇਰਾ, ਆਪ ਕੀ ਵਾਰ ਬਖਸ਼ ਬੰਦੇ ਕਹੋ, ਬਾਹਰ ਨਾ ਪਹੁ ਜਲ ਫੇਰਾ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਓ ਜੀਵ ਰੂਪ ਕੋਲੋਂ ਸੰਸਾਰ ਅੰਦਰ ਵਿਚਰਦੇ ਆ, ਜਾਣੇ ਅਣਜਾਣੇ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣੀਆਂ, ਆਪ ਜੀ ਨੇ ਕਿਰਪਾ ਕਰਨੀ, ਆਪਣਾ ਬਿਰਧ ਪਛਾਣਦੇ ਹੋਏ ਭੁੱਲਾਂ ਨਾ ਚੇਤਾਰਨੀਆਂ, ਅਤੇ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਭੇਜਤਾ ਅਤੇ ਨਿਵਾਸਾ ਬਖਸ਼ਿਸ਼ ਕਰਨਾ। ਦੁਖੀ ਹਿਰਦਿਆਂ ਨੂੰ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ ਬਖਸ਼ਿਸ਼ ਕਰਕੇ ਧੀਰਜ ਹਿੰਮਤ ਹੌਸਲੇ ਝੜਦੀ ਕਲਾ ਪ੍ਰਦਾਨ ਕਰਨੇ, ਸਰਬੱਤ ਸਾਰ ਸੰਗਤ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਅੰਗੀਕਾਰ ਕਰਨੇ। ਸਤਿਗੁਰੂ ਜੀ ਓ ਸੇਵਕਾਂ ਨੂੰ ਜਿੱਤ ਮਾਣ ਬਖਸ਼ਿਸ਼ ਕਰਨਾ, ਲੋਕ ਪਰਲੋਕ ਆਪ ਸਹਾਈ ਹੋਣਾ। ਸਰਬੱਤ ਸਾਰ ਸੰਗਤ ਵੱਲੋਂ ਆਪ ਜੀ ਦੇ ਚੰਨ ਪਰਸਦੇ ਆ, ਤਿਲ ਫੁੱਲ ਭੇਟਾਵਾਂ ਹਾਜ਼ਰ ਕੀਤੀਆਂ ਗਈਆਂ। ਸਤਿਗੁਰੂ ਜੀ ਓ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਵਣਾ, ਬਖਸ਼ਿਆ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ, ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਆ, ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਣਾ ਰਾਉ ਨ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ। ਸਤਿਗੁਰਾਂ ਦੇ ਹੁਕਮ ਦੇ ਵਿੱਚ ਬੜੇ ਹੀ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਪੁਰਬਾ, ਜੋ ਕਿ ਪਿਛਲੇ ਦਿਨੀ 15 ਅਗਸਤ ਵਾਲੇ ਦਿਨ ਇਸ ਸੰਸਾਰ ਨੂੰ ਵੱਲ ਵਿਦਾ ਕਰਕੇ ਸਤਿਗੁਰਾਂ ਦੇ ਚਰਨ ਵਿੱਚ ਜਾ ਬਿਰਾਜੇ ਨੇ, ਅੱਜ ਆਪਾਂ ਸਾਰੇ ਤਿਨ੍ਹਾਂ ਦੇ ਭੋਗ ਵਾਸਤੇ ਅਤਿਅੰਤ ਅਰਦਾਸ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਪ ਸਭ ਇੱਥੇ ਪਹੁੰਚੇ ਹੋ। ਸਮੂਹ ਸਾਧ ਸੰਗਤ ਦਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਜੀਓ ਆਇਆਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਵਿਛੜੀ ਹੋਈ ਰੂਹ ਆਤਮਾ ਵਾਸਤੇ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮੰਨਣ ਦੇ ਵੱਲ ਬਖਸ਼ਿਸ਼ ਕਰਨ। ਸੋ ਸਤਸੰਗਤ ਜੀ, ਪਰਿਵਾਰ ਵੱਲੋਂ ਪ੍ਰਸ਼ਾਦਾ ਤਿਆਰ ਹੈ, ਆਪ ਸੂ ਸੰਗਤਾਂ ਨੇ ਜ਼ਰੂਰ ਛਾ ਕੇ ਜਾਣਾ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਪਰ ਉਸ ਤੋਂ ਪਹਿਲਾਂ ਪਰਿਵਾਰ ਵੱਲੋਂ ਬੁਲਾਰੇ ਭਾਈ ਸਾਹਿਬ ਕੇਵਲ 2 ਮਿੰਟ ਦੇ ਲਈ ਆਪ ਸਮੂਹ ਸੰਗਤਾਂ ਦੇ ਨਾਲ ਸੰਬੋਧਨ ਹੋਣਗੇ। ਸੋ ਆਓ ਤਿੰਨਾਂ ਪਾਸੋਂ ਆਪਾਂ ਵਡਮੁੱਲੇ ਵਿਚਾਰ ਸਰਵਣ ਕਰੀਏ ਅਤੇ ਸਾਧ ਸੰਗਤ ਜੀ, ਬੇਅੰਤ ਸੰਗਤਾਂ ਵੱਲੋਂ ਮਾਤਾ ਜੀ ਦੇ ਨਿਮਿੱਤ ਗੁਰਦੁਆਰਾ ਸਾਹਿਬ ਵਿਖੇ ਇਮਾਰਤਾਂ ਵਾਸਤੇ ਅਤੇ ਕੜਾਹ ਪ੍ਰਸ਼ਾਦੀ ਦੇਗਾ ਵਾਸਤੇ ਮਾਇਆ ਹਾਜ਼ਰ ਹੋਈ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਦੇ ਖਜ਼ਾਨੇ ਭਰਪੂਰ ਕਰਨ। ਆਓ ਹੁਣ ਭਾਈ ਸਾਹਿਬ ਪਾਸੋਂ ਆਪਾਂ ਕੇਵਲ 2 ਮਿੰਟ ਦੇ ਲਈ ਇਹਨਾਂ ਦੇ ਬਚਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਕਿਸੇ ਨੇ ਇਹ ਗੀਤ ਗਾਇਆ ਸੀ ਔਰ ਉਹ ਸਾਰੀ ਉਮਰ ਨਵਾਂ ਹੀ ਰਹਿਣਾ ਹੈਗਾ। ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਮਾਂ ਦਾ ਤੁਰ ਜਾਣਾ ਅਸਹਿ ਹੋਇਆ ਕਰਦਾ ਹੈ, ਪਰ ਜ਼ਿੰਦਗੀ ਜਿਹੜੀ ਸੱਚਾਈ ਹੈਗੀ ਆ ਉਹਨੂੰ ਛੁਪਾਇਆ ਨਹੀਂ ਜਾ ਸਕਦਾ। ਵਾਰੀ ਆਪੋ ਆਪਣੀ ਚੱਲੇ ਮਸਾਇਕ ਲੇਖ, ਲੇਕਿਨ ਇੱਥੇ ਆਏ ਕੀ ਕਰਨੇ, 2 ਮਿੰਟ ਲੈਣੇ ਤੁਹਾਡੇ ਮੈਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿਸ ਕੰਮ ਲਈ ਆਇਆ ਸੀਗਾ ਬਾਣੀ ਨੇ, ਮੈਂ ਵਿਥਾਰਥ ਨਹੀਂ ਜਾਣਾ, ਬਾਣੀ ਨੇ ਹਿੰਟ ਦੇਤੇ ਨੇ। ਫਿਰ ਇੱਥੇ ਆ ਕੇ ਜੋ ਸਾਨੂੰ ਸਹੂਲਤਾਂ ਮਿਲੀਆਂ ਉਹਦੇ ਵਾਸਤੇ ਗੁਰਬਾਣੀ ਕਹਿੰਦੀ ਆ, ਨਿਰਗੁਣ ਯਾਰ ਅਣਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਜਿੰਦ ਨੂੰ ਇਸ ਸੰਸਾਰ ਦਿਖਾ ਲਿਆ ਉਹਨੂੰ ਭਲਿਆ ਕਦੀ ਕਦੀ ਚੇਤੇ ਕਰ ਲਿਆ ਕਰ ਕਦੀ। ਪ੍ਰਾਣੀ ਤੂੰ ਆਇਆ ਲਾਹ ਲੈਣ, ਲਾਹ ਖੱਟ ਲਿਆ ਕਰ। ਬਹੁਤ ਜਨਮ ਵਿਛੜੇ ਸੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸਾਡੀ ਕਿਤੇ ਇੱਦਾਂ ਦੀ ਵਸਤਾ ਬਣ ਜਾਏ। ਭਗਤ ਜੀ ਨੇ ਬਹੁਤ ਸੋਹਣਾ ਕਹਿਤਾ, ਬਹੁਤ ਜਨਮ ਵਿਛੜੇ ਸੇ ਮਾਧੋ, ਆਹ ਜਿਹੜਾ ਜਨਮ ਮੇਰਾ ਤੈਨੂੰ ਮਨੁੱਖਾ ਜਨਮ ਦਿੱਤਾ, ਇਹ ਕਿਤੇ ਤੇਰੇ ਲੇਖੇ ਹੀ ਲੱਗ ਜਾਵੇ। ਅਰਦਾਸ ਕਰਦੇ ਆ ਭਗਤ ਜੀ, ਬਹੁਤ ਜਨਮ ਵਿਛੜੇ ਸੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿਤੇ ਇੱਦਾਂ ਦੀ ਅਵਸਥਾ ਕਿਸੇ ਇਨਸਾਨ ਦੀ ਬਣ ਜਾਏ ਉਹ ਭਾਗਾਂ ਵਾਲਾ ਹੋਏਗਾ। ਉੱਥੇ ਇੱਕ ਮੇਰੇ ਵੀਰ ਨੇ ਪੁਖਰਾਜ ਜੀ, ਜਿਨ੍ਹਾਂ ਦੀ ਮਾਮੀ ਜੀ ਦੀ ਡੈਥ ਹੋਈ ਆ, ਤੇਗ ਵੀਰ ਜੀ ਪੁਰਬਾ ਦੇ ਮਿਸਿਜ਼ ਬੀਬੀ ਸੁਰਿੰਦਰ ਕੌਰ ਤੇਗ ਵੀਰ ਜੀ ਮੇਰੇ ਸਾਥੀ ਨੇ ਉੱਥੇ ਜਿਹੜੇ ਇਹਨਾਂ ਨੇ ਦੋ ਸ਼ਬਦ ਪੁਖਰਾਜ ਜੀ ਨੇ ਆਪਣੇ ਮਾਮਾ ਜੀ ਵੱਲੋਂ ਕਹੇ ਜਰਾ ਸੁਣਿਓ ਤੂੰ ਹੰਗਾਰਾ ਭਰਦੀ ਭਰਦੀ ਸੌਂ ਗਈ ਮੈਂ ਬਾਤ ਮੁਕਾਵਾਂ ਕਿਸ ਤਰ੍ਹਾਂ ਸੱਜਣਾ ਇਹ ਜਿਹੜੀ ਬਾਤ ਹੈਗੀ ਆ ਇਹ ਤਾਂ ਤੈਨੂੰ ਹੁਣ ਇਕੱਲੇ ਨੂੰ ਮੁਕਾਉਣੀ ਪੈਣੀ ਆ ਤੂੰ ਹੰਗਾਰਾ ਭਰਦੀ ਭਰਦੀ ਸੌਂ ਗਈ ਮੈਂ ਬਾਤ ਮੁਕਾਵਾਂ ਕਿਸ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਸਦਾ ਸਾਥ ਰਿਹਾ ਨਹੀਂ ਕਿਸੇ ਕਿਸੇ ਦਾ ਹੁਣ ਜਿਹੜੇ ਦੋ ਬਚਨ ਆਏ ਨੇ ਪੂਰੇ ਗੁਰਚਰਨ ਹੀ ਲਾਇਆ ਸਾਡੀ ਅਰਦਾਸ ਕੀਤੀ ਤੋਂ ਬਾਅਦ ਹੁਕਮਨਾਮਾ ਆਇਆ ਗੁਰ ਪੂਰੇ ਚਰਨੀ ਲਾਇਆ ਮੈਂ ਆਪਣੇ ਸਾਰਿਆਂ ਵੱਲੋਂ ਇਹ ਅਰਦਾਸ ਕਰਨੀ ਚਾਹੁੰਦਾ ਤੁਹਾਨੂੰ ਨਾਲ ਲੈ ਕੇ ਐ ਪਰਮਾਤਮਾ ਇਸ ਬੀਬੀ ਨੂੰ ਗੁਰਪੂਰੇ ਚਰਨੀ ਲਾਇਆ ਆਪਣੇ ਚਰਨਾਂ ਹੀ ਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਰਾਂ ਦਾ ਜਿਹਨਾਂ ਨੇ ਵਿਚਾਰਾਂ ਰਾਹੀਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਸੋ ਸਤਸੰਗਤ ਜੀ ਇੱਥੇ ਹੀ ਹੁਣ ਸਮਾਪਤੀ ਹੁੰਦੀ ਹੈ ਸ਼ਾਮ ਦੇ ਦੀਵਾਨਾਂ ਦੀ ਰਮ ਤਾਂ ਹੁਣ ਜਾ ਰਹੀ ਹੈ ਸੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ ਜੀ ਸਾਰੇ ਜਣਿਆਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਲੰਗਰ ਪ੍ਰਸ਼ਾਦਾ ਤਿਆਰ ਹੈ ਸਾਰਿਆਂ ਨੂੰ ਛਾਕੇ ਜਾਣ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ। ਵਾਹਿਗੁਰੂ।

0: ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀਓ, ਆਪ ਸਭ ਕੀਰਤਨ ਸਰਵਣ ਕਰ ਰਹੇ ਸੀ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ, ਤਿੰਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀ ਪਾਰੋ ਜੁਲਕਾ ਪਰਮਹੰਸ ਪੂਰੈ ਸਤਿਗੁਰ ਕਿਰਪਾ ਧਾਰੀ ਮਾਲੂ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ ਦੀਪਾ ਦੇਉ ਨਾਰਾਇਣ ਦਾਸ ਬੂਲੇ ਦੇ ਜਾਈਏ ਬਲਿਹਾਰੀ ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜੀਵੰਦ ਪਰ ਉਪਕਾਰੀ ਜੱਗਾ ਧਰਨੀ ਜਾਣੀਐ

ਪ੍ਰਿਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ ਪੂਰੈ ਸਤਿਗੁਰ ਪੈਜ ਸਵਾਰੀ ਜੋ ਦਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ ਪੂਰੈ ਸਤਿਗੁਰ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਥ ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਿਆ ਹੈ ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਪਾਵਨ ਪਵਿੱਤਰ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ ਇਹ 15ਵੀਂ ਵਾਰ ਹੈ ਔਰ 15ਵੀਂ ਹੀ ਪੌੜੀ ਹੈ 15 ਨੰਬਰ ਜੋ ਵਾਰ ਹੈ ਇਹਦੇ ਅੰਦਰ ਗੁਰਸਿੱਖਾਂ ਦੀ ਭਗਤ ਮਾਲਾ ਹੈ ਮਾਲਾ ਮਣਕਿਆਂ ਨੂੰ ਆਖਦੇ ਹਾਂ ਜਿਵੇਂ ਮਾਲਾ ਦੇ ਮਣਕੇ ਇੱਕ ਲੜੀ ਦੇ ਵਿੱਚ ਜੁੜੇ ਹੋਏ ਹੁੰਦੇ ਹਨ ਪਰੋਏ ਹੋਏ ਹੁੰਦੇ ਨੇ ਬਿਲਕੁਲ ਉਵੇਂ ਹੀ ਗੁਰੂ ਨਾਨਕ ਨਾਮ ਲੇਵਾ ਉਹ ਸਿੱਖ ਜਿਨ੍ਹਾਂ ਦੀ ਕਿਰਤ ਬੜੀ ਕਮਾਈ ਘਾਲ ਬੜੀ ਸੁੱਚੀ ਅਤੇ ਉੱਚੀ ਸੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਭਾਈ ਗੁਰਦਾਸ ਜੀ ਨੇ ਸਿੱਖਾਂ ਦੀ ਜਿਹੜੀ ਸੇਵਾ ਹੈ ਘਾਲ ਹੈ ਉਹਦਾ ਜ਼ਿਕਰ ਕੀਤਾ ਹੈ ਇਹਨਾਂ ਵਾਰਾਂ ਦੇ ਵਿੱਚ ਇਹਨਾਂ ਪੌੜੀਆਂ ਦੇ ਅੰਦਰ ਜਿਸ ਤਰ੍ਹਾਂ ਕੱਲ੍ਹ ਆਪਾਂ ਵਿਚਾਰ ਕੀਤੀ ਸੀ ਸ਼ੀਹਾਂ ਉੱਪਲ ਜਾਣੀਏ ਗੱਜਣ ਉੱਪਲ ਸਤਿਗੁਰ ਭਾਵੈ ਮੈਲ ਸੀਹਾਂ ਵਿੱਚ ਆਖੀਏ ਭਾਗੀਰਥ ਕਾਲੀ ਗੁਣ ਗਾਵੇ ਭਾਈ ਭਾਗੀਰਥ ਦੀ ਗਾਥਾ ਸੀ ਜਿਹੜਾ ਇੱਕ ਕਾਲੀ ਮਾਤਾ ਦਾ ਭਗਤ ਸੀ ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੋਲਾਂ ਦਾ ਉਹਦੇ 'ਤੇ ਪ੍ਰਭਾਵ ਪੈ ਗਿਆ ਸੀ ਅਸਰ ਹੋ ਗਿਆ ਸੀ ਸਾਰੇ ਆਸਰੇ ਪਰਨੇ ਛੱਡ ਕੇ ਉਹ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਹੋ ਨਿਬੜਿਆ ਸੀ ਸ਼ੀਹਾਂ ਉੱਪਲ ਦੇ ਬਾਰੇ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਇਹ ਵੀ ਕਰਨੀ ਵਾਲਾ ਸਿੱਖ ਹੋ ਉੱਪਰ ਨਿਬੜਿਆ ਸੀ ਅੱਜ ਦੀ ਪਾਵਨ ਪਵਿੱਤਰ ਪੌੜੀ ਦੇ ਅੰਦਰ ਕੁਝ ਹੋਰ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ ਕਹਿੰਦੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ ਅੱਜ ਦੀ ਪੌੜੀ ਦੀ ਸ਼ੁਰੂਆਤ ਦੇ ਅੰਦਰ ਭਾਈ ਪਾਰੋ ਜੀ ਜੋ ਜੁਲਕਾ ਇੱਕ ਜਾਤੀ ਹੈ ਵੰਸ਼ ਹੈ ਉਹਦੇ ਵਿੱਚੋਂ ਸਿੱਖ ਹੋਏ ਨੇ ਜਿਵੇਂ ਹੰਸ ਹੁੰਦੇ ਨੇ ਔਰ ਇੱਕ ਪਰਮ ਹੰਸ ਹੁੰਦਾ ਹੈ ਸਾਰਿਆਂ ਤੋਂ ਸ਼੍ਰੋਮਣੀ ਹੰਸ ਭਾਈ ਪਾਰੋ ਜੁਲਕਾ ਜੀ ਨੂੰ ਗੁਰੂ ਘਰ ਵਿੱਚ ਪਰਮ ਹੰਸ ਦੀ ਉਪਾਧੀ ਮਿਲੀ ਸੀ ਰੁਤਬਾ ਮਿਲਿਆ ਸੀ ਪੂਰੇ ਸਤਿਗੁਰ ਕਿਰਪਾ ਧਾਰੀ ਭਾਈ ਪਾਰੋ ਜੀ ਦੇ ਉੱਤੇ ਪੂਰੇ ਸਤਿਗੁਰੂ ਜੀ ਨੇ ਆਪਣੀ ਪੂਰਨ ਕਿਰਪਾ ਧਾਰੀ ਦਾ ਭਾਵ ਟਿਕਾ ਦਿੱਤੀ ਸੀ ਰੱਖ ਦਿੱਤੀ ਸੀ ਧਾਰੀ ਦਾ ਭਾਵ ਧਰ ਦਿੱਤੀ ਰੱਖ ਦਿੱਤੀ ਟਿਕਾ ਦੇਣੀ ਭਾਈ ਪਾਰੋ ਦੇ ਬਾਰੇ ਵਿੱਚ ਜ਼ਿਕਰ ਹੈ ਇਹ ਗੁਰੂ ਅੰਗਦ ਦੇਵ ਜੀ ਦੇ ਵੇਲੇ ਗੁਰੂ ਘਰ ਵਿੱਚ ਆਉਣ ਲੱਗ ਪਿਆ ਸੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਡੱਲਾ ਇਹਦਾ ਪਿੰਡ ਹੈ ਅੱਜ ਵੀ ਸੁਲਤਾਨਪੁਰ ਸਾਹਿਬ ਦੇ ਨੇੜੇ ਉਹ ਨਗਰ ਹੈ ਇਹਦੇ ਨਗਰ ਦਾ ਨਾਮ ਹੈ ਡੱਲਾ ਇਤਿਹਾਸ ਨੇ ਜ਼ਿਕਰ ਕੀਤਾ ਕਿ ਡੱਲੇ ਪਿੰਡ ਦੇ
72 ਕਰਨੀ ਵਾਲੇ ਸਿੱਖ ਹੋ ਨਿਬੜੇ ਸਨ, ਜਿਨ੍ਹਾਂ ਦੀ ਗਿਣਤੀ 72 ਹੈ। ਇਹ ਕਰਨੀ ਵਾਲੇ ਸਿੱਖ ਜਿਨ੍ਹਾਂ ਦੇ ਬੋਲਾਂ ਵਿੱਚ ਗੁਰੂ ਦੇ ਨਾਮ ਦਾ ਰਸ ਸੀ, ਇਹ ਵੱਡੀ ਸੇਵਾ ਵਾਲੇ ਸਨ, ਵੱਡੀ ਕਰਨੀ ਵਾਲੇ ਸਨ, ਮਾਨੋ ਬ੍ਰਹਮ ਗਿਆਨੀ ਦਾ ਰੂਪ ਸਨ ਇਹ ਸਾਰੇ ਸਿੱਖ, ਜਿਨ੍ਹਾਂ ਦੇ ਵਿੱਚ ਭਾਈ ਪਾਰੋ ਜੀ ਦਾ ਬਹੁਤ ਵੱਡਾ ਨਾਮ ਹੈ, ਭਾਈ ਪਾਰੋ ਜੁਲਕਾ। ਇਤਿਹਾਸ ਕਹਿੰਦਾ ਹੈ ਇਸ ਪਾਰੋ ਨੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਸ੍ਰੀ ਖਡੂਰ ਸਾਹਿਬ ਆਉਣਾ ਕੀਤਾ ਸੀ। ਆਪਾਂ ਸਾਰੇ ਇਤਿਹਾਸ ਕਈ ਵਾਰੀ ਪੜ੍ਹ ਚੁੱਕੇ ਹਾਂ। ਦਿੱਤਾ ਛੱਡ ਕਰਤਾਰਪੁਰ, ਕਰਤਾਰਪੁਰ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਵਿਖੇ ਆ ਕੇ ਜੋਤ ਜਗਾ ਦਿੱਤੀ ਸੀ। ਉਹੀ ਜੋਤ ਲੈ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਖਡੂਰ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਆ ਕੇ ਬੈਠ ਗਏ ਸਨ। ਔਰ ਫਿਰ ਵਸਾਇਆ ਫਿਰ ਮਾਣ ਸਤਿਗੁਰ ਖਡੂਰ, ਭਾਈ ਫੇਰੂ ਦੇ ਪੁੱਤਰ ਭਾਵ ਕਿ ਗੁਰੂ ਅੰਗਦ ਦੇਵ। ਫੇਰ ਦਾ ਭਾਵ ਹੈ ਫਿਰ ਕੇ, ਫੇਰੂ ਆਉਣ ਦਾ ਭਾਵ ਹੈ ਭਾਈ ਫੇਰੂ ਮੱਲ ਆਣ ਪੁੱਤਰ ਨੂੰ ਕਹਿੰਦੇ ਨੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਤਾ ਦਾ ਨਾਮ ਸੀ ਭਾਈ ਫੇਰੂ ਮੱਲ। ਗੁਰੂ ਅੰਗਦ ਦੇਵ ਜੀ ਨੇ ਆ ਕੇ ਖਡੂਰ ਦੀ ਧਰਤੀ ਨੂੰ ਭਾਗ ਲਾ ਦਿੱਤੇ। ਜਿਹੜੀ ਸਿੱਖੀ ਦਾ ਕੇਂਦਰ ਪਹਿਲਾਂ ਕਰਤਾਰਪੁਰ ਸੀ, ਹੁਣ ਉਹ ਸਿੱਖੀ ਦਾ ਕੇਂਦਰ ਬਣ ਗਿਆ ਸ੍ਰੀ ਖਡੂਰ ਸਾਹਿਬ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇੱਥੇ ਆਪਣਾ ਨਿਵਾਸ ਟਿਕਾਣਾ ਪੱਕੇ ਤੌਰ 'ਤੇ ਰੱਖ ਲਿਆ। ਕਈ ਵਰ੍ਹੇ ਲਗਭਗ ਇੱਕ ਦਹਾਕੇ ਤੋਂ ਵੀ ਉੱਪਰ ਸਤਿਗੁਰੂ ਜੀ ਨੇ ਸੇਵਾ ਕੀਤੀ ਸੀ ਕਰਤਾਰਪੁਰ ਵਿੱਚ ਰਹਿ ਕੇ। ਅੰਮ੍ਰਿਤ ਵੇਲੇ ਉੱਠ ਕੇ ਜੇਕਰ ਕੋਈ ਵੱਡੀ ਘਾਲ ਕਰਦਾ ਸੀ ਤਾਂ ਉਹ ਗੁਰੂ ਅੰਗਦ ਦੇਵ ਜੀ ਸਨ। ਬੜਾ ਲੰਬੇਰਾ ਇਤਿਹਾਸ ਹੈ। ਪੰਗਤ ਅਤੇ ਸੰਗਤ ਦਾ ਜਿਹੜਾ ਪੱਕੇ ਤੌਰ 'ਤੇ ਬੰਨਣ ਵਾਲਾ ਮਰਿਆਦਾ ਦੇ ਰੂਪ ਵਿੱਚ ਉਹ ਖਡੂਰ ਤੋਂ ਹੀ ਸ਼ੁਰੂ ਹੋ ਗਿਆ ਸੀ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪੁੱਤਰਾਲੀ, ਲੰਗਰ ਦੌਲਤ ਵੰਡੀਐ ਰਾਸ ਅੰਮ੍ਰਿਤ ਖੀਰ ਘਿਆਲੀ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਲੰਗਰ ਦੀ ਸੇਵਾ ਮਾਤਾ ਖੀਵੀ ਜੀ ਦੇ ਹੱਥ ਵਿੱਚ ਸੀ ਅਤੇ ਸਿੱਖਾਂ ਨੂੰ ਗੁਰੂ ਬਾਣੀ ਦੇ ਜਾਪ ਦੇ ਨਾਲ ਨਾਮ ਦੀ ਦਾਤ ਦੇਣੀ ਇਹ ਗੁਰੂ ਅੰਗਦ ਦੇਵ ਜੀ ਦਾ ਪਰਉਪਕਾਰ ਸੀ। ਪਾਰੋ ਆਇਆ ਹੈ, ਸਤਿਗੁਰੂ ਜੀ ਨੇ ਸੁਭਾਵਕ ਪੁੱਛ ਲਿਆ ਗੁਰੂ ਅੰਗਦ ਦੇਵ ਜੀ ਨੇ, ਭਾਈ ਤੂੰ ਕੌਣ ਹੈ, ਤੇਰਾ ਨਾਮ ਕੀ ਹੈ ਅਤੇ ਤੂੰ ਆਇਆ ਕਿੱਥੋਂ ਹੈ। ਇਹ ਕੁਝ ਕੁ ਨਿਸ਼ਾਨੀਆਂ ਹੁੰਦੀਆਂ ਨੇ ਨਾ, ਕਿਸੇ ਦੀ ਵੀ ਪਹਿਚਾਣ ਹੁੰਦੀ ਹੈ ਇੱਥੋਂ। ਇੱਕ ਤਾਂ ਪਹਿਚਾਣ ਹੁੰਦੀ ਹੈ ਤੇਰਾ ਨਾਮ ਕੀ ਹੈ, ਸਭ ਤੋਂ ਪਹਿਲੀ ਪਹਿਚਾਣ ਨਾਮ ਕੀ ਹੈ ਤੇਰਾ। ਗੁਰੂ ਅੰਗਦ ਦੇਵ ਜੀ ਨੇ ਵੀ ਇਹਨੂੰ ਪੁੱਛਿਆ ਭਾਈ ਤੇਰਾ ਨਾਮ ਕੀ ਹੈ। ਦੂਜੀ ਪਹਿਚਾਣ ਹੁੰਦੀ ਹੈ ਮਾਤਾ ਪਿਤਾ ਕੁੱਲ ਕਿਹੜੀ ਹੈ, ਤੇਰੇ ਪਿਤਾ ਜੀ ਕੌਣ ਹਨ, ਮਾਤਾ ਜੀ ਕੌਣ ਹਨ, ਤੇਰੀ ਕੁੱਲ ਕੌਣ ਹੈ, ਇਹ ਦੂਜੀ ਪਹਿਚਾਣ ਹੁੰਦੀ ਹੈ। ਤੀਜੀ ਪਹਿਚਾਣ ਇਹ ਹੁੰਦੀ ਹੈ ਕਿ ਤੂੰ ਵਾਸੀ ਕਿੱਥੋਂ ਦਾ ਹੈ, ਤੇਰਾ ਰਹਿਣ ਸਹਿਣ ਕੀ ਹੈ। ਇਹ ਤਿੰਨ ਹੀ ਸਵਾਲ ਪੁੱਛੇ ਗੁਰੂ ਅੰਗਦ ਦੇਵ ਜੀ ਨੇ, ਭਾਈ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ। ਇਹਨੇ ਹੱਥ ਜੋੜ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ ਮੇਰਾ ਨਾਮ ਹੈ ਪਾਰੋ ਅਤੇ ਮੈਂ ਪਾਰੋਂ ਆਇਆ ਹਾਂ। ਪਾਰੋਂ ਦਾ ਭਾਵ ਕੀ ਹੈ, ਜਦੋਂ ਨਾਸਕਾ ਰਾਹੀਂ ਪੜ੍ਹਾਂਗੇ ਨਾ ਪਾਰੋਂ ਤਾਂ ਉਹਦਾ ਅਰਥ ਬਣ ਜਾਏਗਾ ਪਾਰਲਾ ਪਾਸਾ, ਕਿਸੇ ਨਦੀ ਦਾ ਦੂਜਾ ਪਾਸਾ, ਕਿਸੇ ਦਰਿਆ ਦਾ ਦੂਜਾ ਪਾਸਾ, ਕਿਸੇ ਵਹਿਣ ਦਾ ਦੂਜਾ ਕੰਢਾ, ਉਹਨੂੰ ਕਹਿੰਦੇ ਪਾਰੋਂ ਆਉਣਾ।
ਅਤੇ ਵਾਕਿਆ ਹੀ ਇਹ ਪਾਰੋਂ ਆਇਆ ਸੀ। ਜਿਹੜਾ ਬਿਆਸਾ ਦਰਿਆ ਹੈ ਉਹਦੇ ਪਾਰਲੇ ਬੰਨੇ ਇਹਦਾ ਪਿੰਡ ਸੀ। ਖਡੂਰ ਦੀ ਧਰਤੀ ਦਰਿਆ ਦੇ ਉਰਲੇ ਪਾਸੇ ਹੈ ਔਰ ਜਿਸ ਨਗਰ ਦੇ ਵਿੱਚ ਇਹ ਰਹਿਣ ਵਾਲਾ ਹੈ ਡੱਲੇ ਨਾਮ ਦਾ ਉਹ ਨਗਰ ਹੈ ਉਹ ਦਰਿਆ ਦੇ ਪਰਲੇ ਬੰਨੇ ਹੈ। ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਹੋਵੇ ਤਾਂ ਕਹਿ ਦਿੰਦੇ ਹਾਂ ਪਾਰ ਜਾਣਾ ਹੈ। ਇਹ ਕਹਿੰਦਾ ਜੀ ਮੈਂ ਪਾਰੋਂ ਆਇਆ ਹਾਂ, ਭਾਵ ਕਿ ਬਿਆਸਾ ਨਦੀ ਦੇ ਪਾਰਲੇ ਪਾਸੇ ਤੋਂ ਆਇਆ ਹਾਂ ਅਤੇ ਮੇਰਾ ਨਾਮ ਹੈ ਪਾਰੋ। ਮੈਨੂੰ ਪਾਰੋ ਕਹਿ ਕੇ ਬੁਲਾਉਂਦੇ ਨੇ, ਇਹ ਮੇਰੀ ਪਹਿਚਾਣ ਹੈ। ਡੱਲੇ ਨਗਰ ਦਾ ਮੈਂ ਨਿਵਾਸੀ ਹਾਂ, ਡੱਲਾ ਮੇਰਾ ਪਿੰਡ ਹੈ। ਗੁਰੂ ਅੰਗਦ ਦੇਵ ਜੀ ਨੂੰ ਇਹਨੇ ਇੱਕ ਬੇਨਤੀ ਕੀਤੀ, ਕਹਿੰਦਾ ਪਾਤਸ਼ਾਹ ਜੀ ਪਰਮਹੰਸ ਕਿਹਨੂੰ ਆਖਦੇ ਨੇ? ਪਰਮਹੰਸ ਕੀ ਹੁੰਦਾ ਹੈ? ਭਾਈ ਪਾਰੋ ਜੁਲਕਾ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਇਹ ਸਵਾਲ ਇਹ ਬੇਨਤੀ ਕੀਤੀ, ਸਤਿਗੁਰੂ ਜੀ ਪਰਮਹੰਸ ਕੀ ਹੈ, ਇਹਦੀਆਂ ਕੀ ਨਿਸ਼ਾਨੀਆਂ ਨੇ? ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸੁਭਾਵਕ ਹੀ ਜਵਾਬ ਦੇ ਦਿੱਤਾ, ਕਹਿਣ ਲੱਗੇ ਭਾਈ ਪਾਰੋ ਪਰਮਹੰਸ ਕੌਣ ਹੁੰਦਾ ਹੈ, ਤੂੰ ਇਹ ਪੁੱਛਣਾ ਹੈ ਜਾਂ ਤੂੰ ਆਪ ਪਰਮਹੰਸ ਬਣਨਾ ਹੈ? ਫਿਰ ਸਵਾਲ ਕਰ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਕਿ ਤੂੰ ਕਹਿੰਦਾ ਹੈ ਮੈਂ ਪਾਰੋਂ ਆਇਆ ਹਾਂ ਅਤੇ ਮੇਰਾ ਨਾਮ ਹੈ ਪਾਰੋ, ਅਤੇ ਤੂੰ ਪੁੱਛਿਆ ਹੈ ਪਰਮਹੰਸ ਕੌਣ ਹੁੰਦੇ ਹਨ, ਅਸੀਂ ਤੇਰੇ ਕੋਲੋਂ ਪੁੱਛਦੇ ਹਾਂ ਤੂੰ ਪਰਮਹੰਸ ਬਾਰੇ ਜਾਣਕਾਰੀ ਲੈਣੀ ਹੈ ਜਾਂ ਤੂੰ ਆਪ ਹੀ ਪਰਮਹੰਸ ਬਣਨਾ ਹੈ? ਕਹਿਣ ਲੱਗਾ ਸਤਿਗੁਰੂ ਜੀ ਇਹ ਤਾਂ ਬੜੀ ਔਖੀ ਗੱਲ ਹੈ ਪਰਮਹੰਸ ਬਣਨਾ, ਤੁਸੀਂ ਕਿਰਪਾ ਕਰਕੇ ਮੈਨੂੰ ਇੰਨਾ ਹੀ ਦੱਸ ਦਿਓ ਪਰਮਹੰਸ ਹੁੰਦਾ ਕੀ ਹੈ, ਪਰਮਹੰਸ ਕਹਿੰਦੇ ਕਿਹਨੂੰ ਨੇ? ਜਿਵੇਂ ਕੋਈ ਆਖੇ ਨਾ ਕਿ ਤੂੰ ਸਿੱਖ ਬਾਰੇ ਜਾਣਕਾਰੀ ਲੈਣੀ ਹੈ ਜਾਂ ਆਪ ਹੀ ਸਿੱਖ ਬਣਨਾ ਹੈ, ਇਹ ਸਵਾਲ ਹੈ ਨਾ। ਇੱਕ ਤਾਂ ਇਹ ਹੁੰਦਾ ਹੈ ਕਿ ਸਿੱਖ ਕੌਣ ਹੁੰਦਾ ਹੈ ਉਹਦੇ ਬਾਰੇ ਜਾਣਕਾਰੀ ਲੈਣੀ ਗੁਰੂ ਕੋਲੋਂ ਬਾਣੀ ਵਿੱਚੋਂ, ਇੱਕ ਹੁੰਦਾ ਆਪ ਸਿੱਖ ਬਣ ਜਾਣਾ। ਇਹ ਦੋ ਵੱਖਰੇ ਵੱਖਰੇ ਵਿਸ਼ੇ ਨੇ, ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਇੱਕ ਸਿੱਖ ਬਾਰੇ ਜਾਣਕਾਰੀ ਲੈਣੀ ਹੁੰਦੀ ਹੈ, ਇੱਕ ਆਪਣੇ ਆਪ ਨੂੰ ਸਿੱਖ ਬਣਾਉਣਾ ਹੁੰਦਾ ਹੈ। ਸਿੱਖ ਕੌਣ ਹੁੰਦਾ ਹੈ? ਗੁਰੂ ਅਮਰਦਾਸ ਜੀ ਨੇ ਆਖਿਆ ਜੇ ਕੋ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ, ਇਹ ਸਿੱਖ ਦੀਆਂ ਨਿਸ਼ਾਨੀਆਂ ਹਨ। ਪਰ ਜਦੋਂ ਕੋਈ ਆਪ ਗੁਰੂ ਦੇ ਮਾਰਗ 'ਤੇ ਚੱਲ ਪਵੇ ਤੁਰ ਪਵੇ ਤਾਂ ਫਿਰ ਉਹ ਆਪ ਗੁਰਸਿੱਖ ਬਣ ਜਾਂਦਾ ਹੈ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ, ਐਸੇ ਬੋਲ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉੱਦਮ ਕਰਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਪ੍ਰਭਾਤ ਵੇਲੇ ਜਾਗਦਾ ਹੈ, ਇੱਕ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਪਾਨ ਕਰਕੇ ਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਜਾਂਦਾ ਹੈ, ਇਹ ਹੈ ਸਿੱਖ ਬਣ ਜਾਣਾ। ਗੁਰੂ ਅੰਗਦ ਦੇਵ ਕਹਿੰਦੇ ਭਾਈ ਪਾਰੋ ਤੂੰ ਪਰਮਹੰਸ ਆਪ ਬਣਨਾ ਹੈ ਜਾਂ ਪਰਮਹੰਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ? ਕਹਿੰਦਾ ਹਾਲੇ ਤਾਂ ਮੈਂ ਇਹ ਪੁੱਛ ਹੀ ਰਿਹਾ ਹਾਂ, ਜਾਣਕਾਰੀ ਹਾਸਲ ਕਰ ਰਿਹਾ ਪਰਮਹੰਸ ਕਿਹਨੂੰ ਕਹਿੰਦੇ ਨੇ। ਗੁਰੂ ਅੰਗਦ ਦੇਵ ਕਹਿਣ ਲੱਗੇ ਭਾਈ ਪਾਰੋ ਤੂੰ ਨਿਯਮ ਦੇ ਨਾਲ ਇਵੇਂ ਰੋਜ਼ ਆਉਂਦਾ ਰਹੇ, ਇਵੇਂ ਹੀ ਆਉਂਦਾ ਰਹੇ, ਕਿਉਂਕਿ ਰੋਜ਼ ਹੀ ਆਉਂਦਾ ਸੀ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਨਗਰ ਡੱਲੇ ਤੋਂ ਘੋੜੀ 'ਤੇ ਅਸਵਾਰ ਹੋ ਕੇ ਬਿਆਸਾ ਨਦੀ ਨੂੰ ਪਾਰ ਕਰਕੇ ਇਹ ਖਡੂਰ ਵਿਖੇ ਆ ਜਾਂਦਾ ਸੀ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ।
ਪਾਤਸ਼ਾਹ ਕਹਿਣ ਲੱਗੇ ਤੂੰ ਇਸੇ ਤਰ੍ਹਾਂ ਨਿਯਮ ਦੇ ਨਾਲ ਮਰਿਆਦਾ ਦੇ ਨਾਲ ਨਿਤਨੇਮ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਆਉਂਦਾ ਰਹਿ। ਗੁਰੂ ਨਦਰ ਕਰੇਗਾ ਤੂੰ ਪਰਮਹੰਸੀ ਹੀ ਹੋ ਜਾਏਗਾ, ਪਰਮਹੰਸ ਬਣ ਜਾਏਗਾ। ਹੰਸ ਬਾਰੇ ਆਪਾਂ ਬੜੀ ਵਾਰ ਸੁਣਿਆ ਹੈ, ਇਹ ਇੱਕੋ ਪੰਛੀ ਹੈ ਜੋ ਮਾਨ ਸਰੋਵਰ ਦੇ ਕੰਢੇ 'ਤੇ ਰਹਿੰਦਾ ਹੈ, ਹੀਰੇ ਮੋਤੀ ਖਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਭਾਈ ਗੁਰਦਾਸ ਜੀ ਨੇ, ਹੋਰ ਵਿਚਾਰਵਾਨਾਂ ਨੇ ਲਿਖਿਆ ਹੈ ਇਹਦੇ ਬਾਰੇ ਕਿ ਜੋ ਹੰਸ ਹੈ ਇਹ ਹੀਰੇ ਮੋਤੀ ਚੁਗਦਾ ਹੈ, ਇਸ ਦਾ ਨਿਵਾਸ ਮਾਨ ਸਰੋਵਰ ਦੇ ਕੰਢੇ 'ਤੇ ਹੁੰਦਾ ਹੈ। ਗੁਰਸਿੱਖਾਂ ਨੂੰ ਵੀ ਹੰਸ ਦੇ ਨਾਲ ਤਰਜੀਹ ਦਿੱਤੀ ਗਈ ਹੈ, ਤੁਲਨਾ ਦਿੱਤੀ ਗਈ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਇਹ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਜਿਸ ਤਰ੍ਹਾਂ ਮਾਨ ਸਰੋਵਰ ਹੈ ਉਸ ਤਰ੍ਹਾਂ ਗੁਰੂ ਵੀ ਇੱਕ ਸਾਗਰ ਹੈ, ਗੁਰੂ ਵੀ ਇੱਕ ਸਰੋਵਰ ਹੈ ਸਤ ਸੰਗਤ ਰੂਪੀ। ਭਾਈ ਪਾਰੋ, ਤੂੰ ਇੱਕ ਦਿਨ ਪਰਮ ਹੰਸ ਬਣ ਜਾਏਗਾ, ਤੂੰ ਰੋਜ਼ ਆਇਆ ਕਰ। ਇਹਦੀ ਲਿਵ ਹੋਰ ਵੀ ਜੁੜ ਗਈ ਗੁਰੂ ਚਰਨਾਂ ਦੇ ਨਾਲ। ਭਾਈ ਪਾਰੋ ਨੇ ਪੱਕਾ ਨਿਯਮ ਬਣਾ ਲਿਆ, ਮੀਂਹ ਜਾਏ, ਹਨੇਰੀ ਜਾਏ, ਝੱਖੜ ਹੋਵੇ, ਕੁਝ ਮਰਜ਼ੀ ਹੋਵੇ, ਪ੍ਰਭਾਤ ਵੇਲੇ ਇਹਨੇ ਆਪਣੇ ਪਿੰਡ ਤੋਂ ਘੋੜੀ 'ਤੇ ਅਸਵਾਰ ਹੋ ਕੇ ਅੰਮ੍ਰਿਤ ਵੇਲੇ ਖਡੂਰ ਸਾਹਿਬ ਆਉਣਾ ਹੀ ਆਉਣਾ, ਪਹੁੰਚਣਾ ਹੀ ਪਹੁੰਚਣਾ। ਫਿਰ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਅਤੇ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਏ ਵਾਲਾ ਕੌਤਕ ਹੋ ਗਏ, ਅਤੇ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਦੀ ਧਰਤੀ ਦੀ ਥਾਂ 'ਤੇ ਗੋਇੰਦਵਾਲ ਵਿਖੇ ਆਪਣਾ ਨਿਵਾਸ ਰੱਖ ਲਿਆ। ਬਿਆਸਾ ਨਦੀ ਦੇ ਕੰਢੇ 'ਤੇ ਨਵਾਂ ਨਗਰ ਵਸਾ ਦਿੱਤਾ। ਗੋਇੰਦੇ ਖੱਤਰੀ ਨੇ ਜ਼ਮੀਨ ਦਿੱਤੀ ਸੀ ਬਿਆਸਾ ਨਦੀ ਦੇ ਕਿਨਾਰੇ 'ਤੇ। ਗੋਇੰਦੇ ਖੱਤਰੀ ਦੇ ਨਾਮ ਤੋਂ ਇਹਦਾ ਨਾਮ ਗੋਇੰਦਵਾਲ ਰੱਖ ਦਿੱਤਾ। ਇਹਦੀ ਨਿਸ਼ਾਨੀ ਇਹ ਹੈ ਕਿ ਇਹ ਬਿਆਸਾ ਨਦੀ ਦੇ ਕੰਢੇ 'ਤੇ ਹੈ, ਗੋਬਿੰਦਪੁਰੀ, ਗੋਬਿੰਦਵਾਲ। ਇਹਦੇ ਬਾਰੇ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ। ਗੋਬਿੰਦਵਾਲ, ਗੋਬਿੰਦਪੁਰੀ, ਸਮ, ਸਮ ਦਾ ਭਾਵ ਹੈ ਬਰਾਬਰ, ਜਨਕਪੁਰੀ, ਗੋਬਿੰਦਪੁਰੀ, ਐਵੇਂ ਗੋਬਿੰਦਵਾਲ ਹੈ। ਜਲਨ ਤੀਰ ਵਿਪਾਸ ਬਣਾਇਓ, ਜਲਨ ਦਾ ਭਾਵ ਹੈ ਪਾਣੀ, ਤੀਰ ਦਾ ਭਾਵ ਹੈ ਕੰਢਾ, ਵਿਪਾਸ ਦਾ ਭਾਵ ਹੈ ਬਿਆਸਾ। ਇਹ ਗੋਇੰਦਵਾਲ ਦੀਆਂ ਨਿਸ਼ਾਨੀਆਂ ਦੱਸੀਆਂ ਭੱਟ ਸਾਹਿਬਾਨਾਂ ਨੇ। ਪਹਿਲੀ ਨਿਸ਼ਾਨੀ ਦੱਸੀ ਜਲਨ, ਇੱਕ ਨਦੀ ਹੈ ਜਿਹੜੀ ਪਾਣੀ ਦੇ ਨਾਲ, ਜਲ ਦੇ ਨਾਲ ਨੱਕਾ ਨੱਕ ਭਰੀ ਹੋਈ ਹੈ। ਫਿਰ ਦੱਸਿਆ ਉਹਦਾ ਤੀਰ, ਉਹਦਾ ਕੰਢਾ, ਅਤੇ ਉਸ ਨਦੀ ਦਾ ਨਾਮ ਦੱਸਿਆ ਬਿਪਾਸਾ। ਬਿਆਸਾ ਨਦੀ ਦੇ ਕੰਢੇ 'ਤੇ ਗੋਇੰਦਵਾਲ ਬਣਾ। ਹੁਣ ਭਾਈ ਪਾਰੋ ਜੁਲਕਾ, ਗੋਇੰਦਵਾਲ ਸਾਹਿਬ ਆਉਣ ਲੱਗ ਪਏ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ, ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ। ਮਰਿਆਦਾ ਉਹੀ ਹੈ ਅੰਮ੍ਰਿਤ ਵੇਲੇ ਆਉਣ ਦੀ, ਘੋੜੀ 'ਤੇ ਅਸਵਾਰ ਹੋ ਜਾਣਾ। ਇਸ ਦਰਿਆ ਵਿੱਚ ਕਈ ਵਾਰੀ ਹੜ੍ਹ ਵੀ ਆਏ ਹੁੰਦੇ ਸੀ, ਅੱਜ ਵੀ ਆਪਾਂ ਦੇਖਦੇ ਹਾਂ ਨਾ, ਜਦੋਂ ਬਿਆਸ ਨਦੀ ਵਿੱਚ ਹੜ੍ਹ ਆਉਂਦੇ ਤਾਂ ਬੜੀ ਤਬਾਹੀ ਹੁੰਦੀ ਹੈ ਆਲੇ ਦੁਆਲੇ ਪਿੰਡਾਂ ਵਿੱਚ। ਹੁਣ ਵੀ ਆਪਾਂ ਦੇਖੇ ਹੈ ਪਿਛਲੇ ਵਰ੍ਹੇ, ਇਸ ਬਿਆਸਾ ਨਦੀ ਨੇ ਬੜੀ ਤਰਥੱਲੀ ਮਚਾਈ, ਇਹਦੇ ਵਿੱਚ ਹੜ੍ਹ ਆ ਗਏ, ਕਈ ਪਿੰਡਾਂ ਨੂੰ, ਨਗਰਾਂ ਨੂੰ ਰੋੜ ਕੇ ਲੈ ਗਿਆ ਇਹ ਦਰਿਆ। ਇਹ ਕੋਈ ਅੱਜ ਦੀ ਗੱਲ ਥੋੜ੍ਹੀ ਹੈ, ਉਦੋਂ ਵੀ ਹੁੰਦਾ ਸੀ। ਆਪਾਂ ਅੱਜ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਹੜ੍ਹ ਆਉਂਦੇ ਨੇ, ਇਹ ਉਪੱਦਰ ਮਚਾਉਂਦੀ ਹੈ ਨਦੀ। ਇਹਦੇ ਬਾਰੇ ਲਿਖਿਆ ਹੈ ਕਿ ਇੱਕ ਵਾਰੀ ਐਵੇਂ ਹੀ ਇਹਦੇ ਵਿੱਚ ਹੜ੍ਹ ਆਏ ਹੋਏ ਸਨ, ਇਹ ਉਛਲੀ ਹੋਈ ਸੀ ਨੱਕਾ ਨੱਕ, ਪਾਣੀ ਦਾ ਵੇਗ ਬਹੁਤ ਜ਼ਿਆਦਾ ਸੀ। ਕੁਝ ਕੁ ਵਿਦਵਾਨ ਪੁਰਸ਼ਾਂ ਨੇ ਲਿਖਿਆ ਹੈ ਕਿ ਇੱਕ ਸੂਬੇਦਾਰ ਹੋਇਆ, ਕਿਸੇ ਨੇ ਨਵਾਬ ਆਖਿਆ ਹੈ, ਇਹਦਾ ਨਾਮ ਸੀ ਅੱਲਾ ਯਾਰ।
ਇਹ ਆਪਣੇ ਸਿਪਾਹੀਆਂ ਦੇ ਨਾਲ ਫੌਜਾਂ ਦੇ ਨਾਲ ਕੰਢੇ 'ਤੇ ਬੈਠਾ ਉਡੀਕ ਕਰ ਰਿਹਾ ਸੀ ਕਿ ਕਦੇ ਹੜ੍ਹ ਦਾ ਪਾਣੀ ਘੱਟ ਹੋਵੇਗਾ, ਬਿਆਸ ਨਦੀ ਥੋੜ੍ਹੀ ਜਿਹੀ ਊਣੀ ਹੋਏਗੀ, ਮੈਂ ਇਹਨੂੰ ਪਾਰ ਕਰ ਲਵਾਂਗਾ। ਇਹਨੂੰ ਉਡੀਕ ਕਰਦਿਆਂ ਹੋਇਆਂ ਇੱਕ ਦੋ ਦਿਨ ਲੰਘ ਗਏ। ਅੱਲਾ ਯਾਰ ਇਹਦਾ ਨਾਮ ਹੈ, ਮੁਸਲਮਾਨ ਸੀ। ਵੱਡੀ ਗਿਣਤੀ ਦੇ ਵਿੱਚ ਇਹਦੇ ਨਾਲ ਆਪਣੇ ਸਿਪਾਹੀ ਵੀ ਸਨ। ਇਹ ਬਿਆਸਾ ਨਦੀ ਦੇ ਕੰਢੇ 'ਤੇ ਉਡੀਕ ਕਰ ਲਿਆ। ਕਹਿੰਦੇ ਇੱਕ ਦੋ ਦਿਨ ਲੰਘੇ, ਇਹਨੇ ਆਪਦਾ ਪੱਕਾ ਟਿਕਾਣਾ ਕਰ ਲਿਆ, ਤੰਬੂ ਲਗਾ ਦਿੱਤੇ, ਕਿਉਂਕਿ ਡਰ ਲੱਗਦਾ ਸੀ ਨਾ ਕਿਤੇ ਇਹ ਰੋੜ ਕੇ ਨਾ ਲੈ ਜਾਏ। ਵੇਗ ਇੰਨਾ ਜ਼ਿਆਦਾ ਸੀ, ਬੜਾ ਭਿਆਨਕ ਵੇਗ ਸੀ ਬਿਆਸਾ ਨਦੀ ਦਾ। ਇਹ ਉਡੀਕ ਕਰਨ ਲੱਗ ਪਏ। ਅਚਾਨਕ ਕੀ ਹੋਇਆ, ਅੰਮ੍ਰਿਤ ਵੇਲੇ ਪਾਣੀ ਦੇ ਵਿੱਚੋਂ ਲੰਘਣ ਦੀ ਆਵਾਜ਼ ਆ ਗਈ ਇਹਦੇ ਕੰਨਾਂ ਵਿੱਚ। ਇਹ ਤੰਬੂ ਵਿੱਚ ਸੀ, ਸੁੱਤਾ ਹੋਇਆ ਸੀ। ਕਿਨਾਰੇ 'ਤੇ ਕੰਢੇ 'ਤੇ ਤੰਬੂ ਲੱਗੇ ਹੋਏ ਸਨ। ਇਹ ਆਪਣੇ ਸਿਪਾਹੀਆਂ ਦੇ ਨਾਲ ਆਰਾਮ ਕਰ ਰਿਹਾ ਸੀ। ਇਹਨੇ ਪਤਾ ਕੀਤਾ ਅਤੇ ਪਤਾ ਲੱਗਿਆ ਕੋਈ ਮਨੁੱਖ ਘੋੜੀ 'ਤੇ ਲੰਘ ਕੇ ਗਿਆ ਹੈ, ਬਿਆਸਾ ਨਦੀ ਨੂੰ ਪਾਰ ਕਰਕੇ ਚਲਾ ਗਏ। ਕੋਈ ਰਾਹੀ ਪਾਉਂਦੀ ਹੋਏਗਾ ਜਾਂ ਰੁੜ ਗਿਆ ਹੋਏਗਾ, ਐਸਾ ਹੀ ਸੋਚਿਆ ਇਹਨਾਂ ਨੇ, ਕਿਉਂਕਿ ਇਹਨੂੰ ਇੱਕ ਦੋ ਦਿਨ ਹੋ ਗਏ ਸਨ ਇੱਥੇ ਉਡੀਕ ਕਰਦਿਆਂ। ਵੇਗ ਬੜਾ ਹੈ, ਬਹੁਤ ਕੁਝ ਇਹ ਨਾਲ ਰੋੜ ਕੇ ਲਈ ਜਾਂਦੀ ਹੈ, ਰੁੱਖ ਕੰਢੇ ਖੋਰ ਖੋਰ ਕੇ ਇਹ ਲੈ ਜਾ ਰਹੀ ਹੈ। ਇਹਨਾਂ ਸੋਚਿਆ ਕੋਈ ਮਨੁੱਖ ਹੈ, ਉਹ ਰੁੜ ਗਿਆ ਹੋਏਗਾ। ਜਦੋਂ ਪ੍ਰਭਾਤ ਵੇਲਾ ਹੋਇਆ, ਦਿਨ ਚੜ੍ਹਿਆ ਅਤੇ ਭਾਈ ਪਾਰੋ ਜੀ ਗੋਇੰਦਵਾਲ ਸਾਹਿਬ ਤੋਂ ਵਾਪਸ ਆ ਰਹੇ ਸਨ, ਉਸੇ ਘੋੜੀ 'ਤੇ ਚੜ੍ਹ ਕੇ ਇਹਨਾਂ ਨੇ ਫਿਰ ਦੇਖਿਆ। ਇਹਨਾਂ ਪੁੱਛਿਆ, ਭਾਈ ਤੂੰ ਕੌਣ ਹੈ, ਤੈਨੂੰ ਡਰ ਨਹੀਂ ਲੱਗਦਾ? ਇਸ ਬਿਆਸਾ ਨਦੀ ਨੇ ਤਾਂ ਭਿਆਨਕ ਰੂਪ ਧਾਰਨ ਕੀਤਾ ਹੋਇਆ, ਡਰਾਉਣਾ ਰੂਪ ਧਾਰਨ ਕੀਤਾ ਹੈ। ਤੂੰ ਇਹਦੇ ਵਿੱਚੋਂ ਘੋੜੀ 'ਤੇ ਅਸਵਾਰ ਹੋ ਕੇ ਲੰਘ ਕੇ ਆਇਆ ਹੈ, ਤੈਨੂੰ ਡਰ ਨਹੀਂ ਲੱਗਿਆ? ਕਹਿੰਦੇ ਸੁਭਾਵਕ ਹੀ ਭਾਈ ਪਾਰੋ ਜੁਲਕਾ ਨੇ ਜਵਾਬ ਦੇ ਦਿੱਤਾ। ਕਹਿਣ ਲੱਗਾ, ਮੈਂ ਉਸ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਿਹੜਾ ਭਵ ਸਾਗਰ ਵਿੱਚ ਵੀ ਨਹੀਂ ਡੁੱਬਣ ਦਿੰਦਾ। ਇਹ ਤਾਂ ਇੱਕ ਨਿੱਕੀ ਜਿਹੀ ਨਦੀ ਹੈ। ਭਾਈ ਪਾਰੋ ਦੇ ਆਖੇ ਹੋਏ ਬੋਲ ਇਸ ਅੱਲਾ ਯਾਰ ਦੇ ਹਿਰਦੇ ਨੂੰ ਵਿੰਨ ਗਏ ਤੀਰ ਦੀ ਤਰ੍ਹਾਂ, ਕਿ ਮੈਂ ਤਾਂ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹਾਂ, ਨਦੀ ਦਾ ਪਾਣੀ ਕਦੋਂ ਘੱਟ ਹੋਵੇ ਤੇ ਪਾਰ ਹੋਵਾਂ। ਇਹ ਤਾਂ ਬੜਾ ਬੇਪਰਵਾਹ ਬੰਦਾ ਹੈ, ਤੂੰ ਇੰਨਾ ਬੇਪਰਵਾਹ ਕਿਵੇਂ ਹੋਇਆ ਹੈ? ਕਹਿਣ ਲੱਗਾ, ਗੁਰੂ ਅਮਰਦਾਸ ਜੀ ਦੀ ਕਿਰਪਾ ਹੈ, ਗੋਇੰਦਵਾਲ ਵਿੱਚ ਰਹਿੰਦੇ ਨੇ। ਕਹਿੰਦਾ, ਜਿਸ ਗੁਰੂ ਦੀ ਕਿਰਪਾ ਦੇ ਨਾਲ ਤੂੰ ਬੇਪਰਵਾਹ ਹੋਇਆ ਹੈ, ਚੱਲ ਮੈਨੂੰ ਵੀ ਲੈ ਚੱਲ। ਇਤਿਹਾਸ ਵਿੱਚ ਲਿਖੀ ਹੈ, ਜ਼ਿਕਰ ਆਉਂਦਾ ਹੈ, ਇਸ ਅੱਲਾ ਯਾਰ ਨੂੰ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਲੈ ਗਏ, ਸੰਗਤ ਵਿੱਚ ਲੈ ਗਏ। ਅਤੇ ਗੋਇੰਦਵਾਲ ਦਾ ਜਿਹੜਾ

ਵਿਚਾਰ ਕੀਤੇ ਉਹ ਨੇਤਰ ਪਵਿੱਤਰ ਹੋ ਗਏ। ਜਿਹੜਾ ਮਸਤਕ ਗੁਰੂ ਅਮਰਦਾਸ ਜੀ ਦੇ ਪੈਰਾਂ 'ਤੇ ਰੱਖਿਆ ਉਹ ਮਸਤਕ ਵੀ ਪਵਿੱਤਰ ਹੋ ਗਿਆ। ਭੱਟ ਕਹਿੰਦੇ ਨੇ ਕੋਈ ਵੀ ਆ ਕੇ ਗੁਰੂ ਅਮਰਦਾਸ ਜੀ ਦੇ ਪੈਰਾਂ 'ਤੇ ਸਿਰ ਰੱਖੇ ਸਿਰ ਪਵਿੱਤਰ ਹੋ ਜਾਂਦਾ ਹੈ। ਇਹ ਬੋਲ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਚਰਨ ਤਾਂ ਭਰ ਸਕਿਅਤ ਚਰਨ ਗੁਰ ਅਮਰ ਪਵੱਲਰ, ਹੱਥ ਤਾਂ ਭਰ ਸਕਿਅਤ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਭਰ ਸਕਿਅਤ ਜੀ ਗੁਰ ਅਮਰ ਭਣਿਜੈ, ਨੈਣ ਤਾਂ ਭਰ ਸਕਿਅਤ ਨੈਣ ਗੁਰ ਅਮਰ ਪਖਿਜੈ। ਇਸ ਤਰ੍ਹਾਂ ਦਾ ਇਹ ਸਵਈਆ ਹੈ। ਮਾਨੋ ਇਹ ਅੱਲਾ ਯਾਰ ਜਿਹੜਾ ਆਇਆ ਸੀ ਇਹਦਾ ਸਿਰ ਵੀ ਪਵਿੱਤਰ ਹੋ ਗਿਆ, ਇਹਦੇ ਨੇਤਰ ਵੀ ਪਵਿੱਤਰ ਹੋ ਗਏ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਦਾ ਵਾਸਤੇ ਮੁਰੀਦ ਹੋ ਕੇ ਰਹਿ ਗਿਆ। ਕਹਿੰਦਾ ਅੱਜ ਤੋਂ ਬਾਅਦ ਹੁਣ ਮੈਂ ਗੋਇੰਦਵਾਲ ਛੱਡ ਕੇ ਨਹੀਂ ਜਾਣਾ। ਇਹ ਭਾਵੇਂ ਕੋਈ ਨਵਾਬ ਸੀ, ਭਾਵੇਂ ਕੋਈ ਇਹ ਸੂਬੇਦਾਰ ਸੀ, ਇਹਨੇ ਸਾਰਾ ਕੁਝ ਛੱਡ ਕੇ ਸਦਾ ਵਾਸਤੇ ਗੁਰੂ ਅਮਰਦਾਸ ਜੀ ਦੇ ਚਰਣਾਂ ਵਿੱਚ ਰਹਿਣਾ ਕੀਤਾ। ਇਤਿਹਾਸ ਕਹਿੰਦਾ ਇਸ ਅੱਲਾ ਯਾਰ ਨੂੰ ਫਿਰ ਗੁਰੂ ਅਮਰਦਾਸ ਜੀ ਨੇ 52 ਪੀੜ੍ਹੀਆਂ ਵਿੱਚੋਂ ਇੱਕ ਪੀੜ੍ਹਾ ਬਖਸ਼ਿਸ਼ ਕੀਤਾ ਸੀ। ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ, ਬੜੀ ਵਾਰ ਪੜ੍ਹਦੇ ਹਾਂ। 22 ਮੰਜੀਆਂ 52 ਪੀੜ੍ਹੇ ਇਹ ਬਖਸ਼ਿਸ਼ ਕੀਤੇ ਸਨ ਗੁਰੂ ਅਮਰਦਾਸ ਜੀ ਨੇ ਸਿੱਖ ਬੀਬੀਆਂ ਅਤੇ ਸਿੱਖ ਭਾਈ ਇਹਨਾਂ ਨੂੰ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਿਆ ਸੀ। ਮੱਥੋ ਮੁਰਾਰੀ ਦਾ ਨਾਮ ਆਉਂਦਾ ਹੈ, ਹੋਰ ਬੜੇ ਨਾਮ ਨੇ, ਬਹੁਤ ਵੱਡੀ ਲਿਸਟ ਬਣ ਜਾਏਗੀ। ਇਸ ਅੱਲਾ ਯਾਰ ਨੂੰ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਪੀੜ੍ਹਾ ਬਖਸ਼ਿਸ਼ ਕੀਤਾ। ਇਹਦਾ ਭਾਵ ਇਹ ਸੀ ਆਪਣੀ ਕਰਨੀ ਦਿੱਤੀ, ਆਪਣੇ ਬੋਲਾਂ ਦਾ ਬਲ ਦਿੱਤਾ, ਆਪਣੀ ਸ਼ਕਤੀ ਦਿੱਤੀ, ਆਪਣੀ ਕਲਾ ਦਿੱਤੀ। ਇਹ ਸਿੱਖ ਫਿਰ ਜਿੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਉੱਥੇ ਪਰਉਪਕਾਰ ਹੋ ਜਾਂਦਾ ਸੀ। ਇਸ ਤਰ੍ਹਾਂ ਇਹ ਜੀਵਨ ਸੀ ਭਾਈ ਪਾਰੋ ਜੀ ਦਾ। ਇਹਨੇ ਕਈਆਂ ਨੂੰ ਗੁਰੂ ਘਰ ਵਿੱਚ ਨਾਮ ਦੇ ਨਾਲ ਜੋੜਨਾ ਕੀਤਾ ਸੀ, ਗੁਰੂ ਘਰ ਵਿਖੇ ਲਿਆਉਣਾ ਕੀਤਾ ਸੀ ਭਾਈ ਪਾਰੋ ਨੇ। ਉਹਦਾ ਜ਼ਿਕਰ ਭਾਈ ਗੁਰਦਾਸ ਕਹਿੰਦੇ ਨੇ, ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਇਹ ਪਰਮਹੰਸ ਹੋ ਕੇ ਨਿਬੜਿਆ ਸੀ, ਹੰਸਾਂ ਵਿੱਚੋਂ ਸ਼੍ਰੋਮਣੀ ਹੰਸ, ਪਵਿੱਤਰ ਹੰਸ। ਪਰ ਬਣਿਆ ਕਦੋਂ? ਜਦੋਂ ਪੂਰੇ ਸਤਿਗੁਰ ਕਿਰਪਾ ਧਾਰੀ, ਜਦੋਂ ਪੂਰੇ ਸਤਿਗੁਰੂ ਨੇ ਭਾਈ ਪਾਰੋ ਉੱਤੇ ਕਿਰਪਾ ਟਿਕਾ ਦਿੱਤੀ, ਰੱਖ ਦਿੱਤੀ। ਇੱਕ ਹੋਰ ਗਾਥਾ ਇਹਦੇ ਬਾਰੇ ਬੜੀ ਪ੍ਰਚਲਿਤ ਹੈ। ਇਹਨੇ ਬੇਨਤੀ ਕਰਕੇ ਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਵੈਸਾਖੀ ਦੇ ਪੁਰਬ ਦੀ ਸ਼ੁਰੂਆਤ ਕਰਵਾਈ। ਵੈਸਾਖੀ ਦਾ ਜਿਹੜਾ ਪੁਰਬ ਹੈ ਉਹਨੂੰ ਇੱਕ ਜੋੜ ਮੇਲ ਦੇ ਰੂਪ ਵਿੱਚ ਪੱਕੇ ਤੌਰ 'ਤੇ ਗੋਇੰਦਵਾਲ ਵਿਖੇ ਮਨਾਉਣ ਵਾਸਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹਰ ਵਰ੍ਹੇ ਵਿਸਾਖੀ ਦੇ ਸਮੇਂ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਉਹ ਗੋਇੰਦਵਾਲ ਆਇਆ ਕਰੇਗਾ। ਇੱਕ ਹੋਰ ਇਹਦੀ ਬੜੀ ਵੱਡੀ ਘਾਲ ਸੀ ਕਿ ਜਿਹੜੀ ਬੌਲੀ ਬਣਾਈ ਗਈ ਨਾ, ਬੌਲੀ 84 ਪੌੜੀਆਂ ਜਿਸ ਦੀਆਂ ਬਣਾਈਆਂ ਗਈਆਂ, ਉਹਦੇ ਵਿੱਚ ਵੀ ਭਾਈ ਪਾਰੋ ਦੀ ਬੜੀ ਵੱਡੀ ਘਾਲ ਸੀ। ਬਹੁਤ ਵੱਡੀ ਸੇਵਾ ਸੀ ਭਾਈ ਪਾਰੋ ਜੁਲਕਾ ਦੀ। ਇੱਥੇ ਹੀ ਬਸ ਨਹੀਂ, ਕਹਿੰਦੇ ਇੱਕ ਵਾਰੀ ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੋਏ ਭਾਈ ਪਾਰੋ ਦੇ ਉੱਤੇ, ਇੰਨੇ ਖੁਸ਼ ਹੋਏ, ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਪਾਰੋ ਸਾਡਾ ਚਿੱਤ ਕਰਦਾ ਇਹ ਗੁਰਿਆਈ ਤੈਨੂੰ ਦੇ ਦੀਏ। ਗੁਰਿਆਈ ਵਾਲਾ ਜਿਹੜਾ ਸਿੰਘਾਸਨ ਹੈ ਸਾਡਾ ਚਿੱਤ ਕਰਦਾ, ਅਸੀਂ ਤੈਨੂੰ ਦੇਈਏ। ਲੇਕਿਨ ਭਾਈ ਪਾਰੋ ਨੇ ਦੋਵੇਂ ਹੱਥ ਜੋੜ ਕੇ ਤਰਲਾ ਲੈ ਕੇ ਬੇਨਤੀ ਕੀਤੀ, ਨਹੀਂ ਸਤਿਗੁਰੂ ਜੀ, ਮੈਨੂੰ ਤੁਸੀਂ ਸਿੱਖੀ ਦੀ ਦਾਤ ਬਖਸ਼ੋ।

0: ਮੈਨੂੰ ਸਿੱਖੀ ਦਿਓ, ਮੈਂ ਗੁਰਿਆਈ ਨਹੀਂ ਲੈਣੀ, ਭਾਈ ਪਾਰੋ ਨੇ ਆਖਿਆ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਨੇ ਇਹ ਕਥਾ ਲਿਖੀ ਹੈ। ਪ੍ਰਭ ਜੀ ਗੁਰਸਿੱਖੀ ਮੋਹਿ ਭਾਵੈ, ਗੁਰਿਆਈ ਸਤਿਗੁਰੂ ਸਹਾਵੈ। ਇਹ ਕਵੀ ਸੰਤੋਖ ਸਿੰਘ ਦੇ ਬੋਲ ਨੇ। ਜਦੋਂ ਗੁਰੂ ਅਮਰਦਾਸ ਨੇ ਆਖਿਆ, ਭਾਈ ਪਾਰੋ ਅਸੀਂ ਚਾਹੁੰਦੇ ਹਾਂ ਇਹ ਗੁਰਿਆਈ ਤੈਨੂੰ ਦੇ ਦੇਈਏ, ਕਹਿਣ ਲੱਗਾ, ਨਹੀਂ ਸਤਿਗੁਰੂ, ਗੁਰਿਆਈ ਤਾਂ ਗੁਰੂ ਨੂੰ ਹੀ ਸ਼ੋਭਦੀ ਹੈ, ਭਾਵ ਕਿ ਗੁਰੂ ਰਾਮਦਾਸ ਨੂੰ, ਮੈਨੂੰ ਨਹੀਂ। ਕੀ ਬੋਲੇ ਨੇ ਆਖਿਆ ਸੀ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਮੈਨੂੰ ਤਾਂ ਗੁਰਸਿੱਖੀ ਚੰਗੀ ਲੱਗਦੀ ਹੈ, ਗੁਰਿਆਈ ਸਤਿਗੁਰੂ ਸਹਾਵੈ, ਅਤੇ ਗੁਰਿਆਈ ਦਿਓ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠਾ ਜੀ ਨੂੰ। ਇਹਨੇ ਫਿਰ ਇੱਕ ਹੋਰ ਬੇਨਤੀ ਕੀਤੀ, ਕਹਿਣ ਲੱਗਾ, ਸਤਿਗੁਰੂ ਜੀ ਗੁਰਸਿੱਖੀ ਵਾਲੀ ਪਦਵੀ ਮੈਨੂੰ ਬਖਸ਼ਿਸ਼ ਕਰੋ, ਗੁਰਸਿੱਖੀ ਵਾਲਾ ਰੁਤਬਾ ਮੈਨੂੰ ਦੇਣਾ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹਨੂੰ ਪਰਮਹੰਸ ਦੀ ਉਪਾਧੀ ਦਿੱਤੀ, ਇਹਦੀ ਕਾਲ ਦੇਖ ਕੇ, ਇਹਦੀ ਸੇਵਾ ਦੇਖ ਕੇ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਪਾਰੋ ਜੁਲਕਾ ਪਰਮਹੰਸ, ਪੂਰੇ ਸਤਿਗੁਰ ਕਿਰਪਾ ਧਾਰੀ। ਦੂਜਾ ਸਿੱਖ ਕਹਿੰਦੇ, ਮਾਲੂ ਸ਼ਾਹੀ ਸੂਰਮਾ, ਵੱਡਾ ਭਗਤ ਭਾਈ ਕੇਦਾਰੀ। ਭਾਈ ਪਾਰੋ ਤੋਂ ਬਾਅਦ ਦੂਜੇ ਸਿੱਖ ਦਾ ਹੁਣ ਜ਼ਿਕਰ ਕਰ ਰਹੇ ਨੇ, ਕਹਿੰਦੇ ਮਾਲੂ ਸ਼ਾਹੀ ਸੂਰਮਾ, ਇਹ ਦੂਜੇ ਸਿੱਖ ਦਾ ਨਾਮ ਹੈ ਮਾਲੂ ਸ਼ਾਹੀ। ਇਹ ਸੂਰਮਾ ਸੀ, ਸੂਰਮਾ ਕਿਵੇਂ, ਜਿਵੇਂ ਕੋਈ ਜੂਝਣ ਵਾਲਾ ਹੁੰਦਾ ਨਾ ਸਿਪਾਹੀ, ਇਹ ਉਹ ਸੀ, ਮਾਲੂ ਸ਼ਾਹੀ ਇਹਦਾ ਨਾਮ ਸੀ। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ, ਭਾਈ ਮਾਲੂ ਸ਼ਾਹੀ, ਇਹਨੇ ਮੱਥਾ ਟੇਕਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਇਹਨੇ ਇੱਕ ਬੇਨਤੀ ਕੀਤੀ, ਕਹਿੰਦਾ, ਸਤਿਗੁਰੂ ਜੀ ਮੈਂ ਮੁਗਲੀਆ ਹਕੂਮਤ ਦਾ ਨੌਕਰ ਹਾਂ, ਸਿਪਾਹੀ ਹਾਂ। ਮੁਗਲੀਆ ਹਕੂਮਤ ਉਦੋਂ ਮੁਗਲਾਂ ਦਾ ਹੀ ਰਾਜ ਸੀ, ਮੈਂ ਇਸ ਹਕੂਮਤ ਦਾ ਇੱਕ ਨੌਕਰ ਹਾਂ, ਸਿਪਾਹੀ ਹਾਂ, ਪਰ ਮੈਂ ਸਿੱਖੀ ਕਿਵੇਂ ਕਮਾਵਾਂ, ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਨਦਰ ਕਰੋ। ਭਾਈ ਮੂਲਾ ਸ਼ਾਹੀ ਨੇ ਇਹ ਬੇਨਤੀ ਕੀਤੀ ਕਿ ਇਹ ਤਾਂ ਮੇਰਾ ਰੁਜ਼ਗਾਰ ਹੈ, ਇਹ ਮੇਰੀ ਨੌਕਰੀ ਹੈ, ਇਹ ਮੇਰੀ ਕਿਰਤ ਹੈ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ ਇਹ ਵੀ ਜ਼ਰੂਰੀ ਹੈ, ਪਰ ਮੈਨੂੰ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਸਿੱਖੀ ਕਿਵੇਂ ਕਮਾਵਾਂ। ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਹਨੂੰ ਕੁਝ ਕੁ ਉਪਦੇਸ਼ ਦਿੱਤਾ, ਭਾਈ ਮਾਲੂ ਸ਼ਾਹੀ ਨੂੰ। ਕਹਿਣ ਲੱਗੇ, ਤੂੰ ਸੂਰਮਾ ਹੈ, ਤੂੰ ਸਿਪਾਹੀ ਹੈ, ਪਰ ਆਪਣੀ ਇਸ ਕਿਰਤ ਵਿੱਚ ਝੂਠ ਨਹੀਂ ਬੋਲਣਾ, ਕੂੜ ਨਹੀਂ ਕਮਾਉਣਾ, ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਧੱਕੇਸ਼ਾਹੀ ਨਹੀਂ ਕਰਨਾ। ਪਦਵੀ ਹੈ ਤੇਰੇ ਕੋਲ, ਲੇਕਿਨ ਇਹਦੀ ਦੁਰਵਰਤੋਂ ਨਹੀਂ ਕਰਨੀ, ਕਿਸੇ ਗਰੀਬ ਦਾ ਦਿਲ ਨਹੀਂ ਦਿਖਾਉਣਾ। ਬਾਬਾ ਫਰੀਦ ਨੇ ਵੀ ਆਖਿਆ ਹੈ ਬਾਣੀ ਵਿੱਚ, ਹੋਰ ਵੀ ਬੜੇ ਬੋਲ ਹੈ, ਸਭਨਾ ਮਨ ਮਾਣਕ ਠਾਣ ਮੂਲ ਮਚੰਗਵਾ, ਜੇ ਤੋ ਪਿਰੀਆਂ ਦੀ ਸਿੱਖ ਹਿਉਂ ਨਾ ਠਾਹੇ ਕਹੀਂ ਦਾ। ਹਰੇਕ ਹਿਰਦਾ ਰੱਬ ਦਾ ਹੀ ਘਰ ਹੈ, ਰੱਬ ਦਾ ਹੀ ਰੂਪ ਹੈ, ਮੁੱਢ ਤੋਂ ਮੂਲ ਤੋਂ ਕਿਸੇ ਦੇ ਹਿਰਦੇ ਨੂੰ ਦਿਖਾਉਣਾ ਨਹੀਂ ਚਾਹੀਦਾ, ਦੁੱਖ ਨਹੀਂ ਦੇਣਾ ਚਾਹੀਦਾ ਮਾਲੂ ਸ਼ਾਹੀ ਨੂੰ। ਇੱਕ ਤਾਂ ਇਹ ਗੱਲ ਆਖੀ ਗੁਰੂ ਅੰਗਦ ਦੇਵ ਜੀ ਨੇ, ਤੂੰ ਸਿਪਾਹੀ ਹੈ, ਮੁਗਲੀਆ ਹਕੂਮਤ ਵਿੱਚ ਨੌਕਰੀ ਚਾਕਰੀ ਕਰਦਾ ਹੈ, ਤੂੰ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਦੇ ਨਾਲ ਜ਼ਿਆਦਤੀ ਨਹੀਂ ਕਰਨੀ, ਇੱਕ ਤਾਂ ਇਹ ਸਾਡਾ ਉਪਦੇਸ਼। ਦੂਜਾ ਉਪਦੇਸ਼ ਗੁਰੂ ਅੰਗਦ ਦੇਵ ਜੀ ਨੇ ਇਹ ਦਿੱਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪ੍ਰਭੂ ਦਾ ਨਾਮ ਸਿਮਰਨ ਕਰਨਾ ਹੈ। ਇਹ ਉਪਦੇਸ਼ ਭਾਈ ਮਾਲੂ ਸ਼ਾਹੀ ਨੂੰ ਗੁਰੂ ਅੰਗਦ ਦੇਵ ਜੀ ਨੇ ਦਿੱਤਾ, ਇਹਨੇ ਚਰਨਾਂ 'ਤੇ ਵੰਦਨਾ ਕਰਕੇ ਇਸ ਉਪਦੇਸ਼ ਨੂੰ ਗ੍ਰਹਿਣ ਕਰ ਲਿਆ। ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਹੈ, ਇਹ ਹੁਕਮ ਲਗਭਗ ਸਾਰਿਆਂ ਵਾਸਤੇ ਹੀ ਹੈ, ਸੱਚੀ ਕਿਰਤ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਖਾਣਾ, ਕੂੜ ਨਹੀਂ ਬੋਲਣਾ, ਇਹ ਤਾਂ ਹਰੇਕ ਸਿੱਖ ਨੂੰ ਸਤਿਗੁਰੂ ਜੀ ਉਪਦੇਸ਼ ਕਰਦੇ। ਮਾਲੂ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ, ਹੁਣ ਅਗਲੇ ਸਿੱਖ ਦਾ ਨਾਮ ਹੈ ਭਾਈ ਕੇਦਾਰੀ। ਇਹ ਵੀ ਵੱਡਾ ਭਗਤ ਹੋ ਕੇ ਨਿਬੜਿਆ ਸੀ ਭਾਈ ਕੇਦਾਰੀ ਜੀ। ਗੂੜ ਗਿਆਨ ਦੀਆਂ ਕਈ ਗੱਲਾਂ ਭਾਈ ਕੇਦਾਰੀ ਨੇ ਗੁਰੂ ਅੰਗਦ ਦੇਵ ਜੀ ਕੋਲੋਂ ਪ੍ਰਾਪਤ ਕੀਤੀਆਂ। ਫਿਰ ਕਹਿੰਦੇ ਦੀਪਾ ਦੇਊ ਨਾਰਾਇਣ ਦਾਸ ਬੂਲੇ ਦੇ ਜਾਈਏ ਬਲਿਹਾਰੀ। ਇੱਕ ਸਿੱਖ ਦਾ ਨਾਮ ਹੋਇਆ ਭਾਈ ਦੀਪਾ ਦੇਓ, ਦੇਓ ਇਹਦੀ ਗੋਤ ਸੀ, ਦੀਪਾ ਇਹਦਾ ਨਾਮ ਸੀ। ਇੱਕ ਸਿੱਖ ਹੋਇਆ ਨਾਰਾਇਣ ਦਾਸ ਔਰ ਇੱਕ ਸਿੱਖ ਹੋਇਆ ਬੂਲੇ ਸ਼ਾਹ। ਇਹ ਸਿੱਖਾਂ ਦੇ ਨਾਮ ਨੇ ਉਸ ਵੇਲੇ ਦੇ। ਉਦੋਂ ਅਜੇ ਸਿੱਖੀ ਨਵੀਂ ਨਵੀਂ ਸੀ ਅਤੇ ਨਾਮ ਵੀ ਉਹੋ ਜਿਹੇ ਹੀ ਸਨ। ਇਹਨਾਂ ਸਾਰਿਆਂ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਦੀਪਾ ਦੇਊ ਨਾਰਾਇਣ ਦਾਸ ਬੂਲੇ ਦੇ ਜਾਈਏ ਬਲਿਹਾਰੀ, ਇਹਨਾਂ ਤੋਂ ਵੀ ਮੈਂ ਕੁਰਬਾਨ ਜਾਂਦਾ ਹਾਂ। ਭਾਈ ਗੁਰਦਾਸ ਇਹਨਾਂ 'ਤੇ ਕੁਰਬਾਨ ਕਿਉਂ ਜਾਂਦੇ ਨੇ? ਐਵੇਂ ਤਾਂ ਨਹੀਂ, ਜ਼ਰੂਰ ਇਹਨਾਂ ਦੇ ਵਿੱਚ ਕੋਈ ਨਾ ਕੋਈ ਖੂਬੀ ਹੋਏਗੀ, ਕੋਈ ਨਾ ਕੋਈ ਗੁਣ ਹੋਏਗਾ ਜਿਹਦੇ ਵਿੱਚ ਕੋਈ ਵਡਿਆਈ ਹੈ, ਤਾਂ ਹੀ ਭਾਈ ਗੁਰਦਾਸ ਜੀ ਉਹਦੇ ਤੋਂ ਕੁਰਬਾਨ ਜਾਂਦੇ ਹਨ। ਐਵੇਂ ਥੋੜ੍ਹੀ, ਜੇ ਸਤਿਗੁਰੂ ਜੀ ਨੇ ਆਖਿਆ ਨਾ ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ ਤੇ ਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤੇ ਨਾ ਕਹਿ ਹਉਂ ਸਦ ਕੁਰਬਾਨੇ ਜਾਓ। ਉਹਨਾਂ ਦੀਆਂ ਕੁਝ ਖੂਬੀਆਂ ਸਨ ਤਾਂ ਸਤਿਗੁਰੂ ਜੀ ਨੇ ਆਖਿਆ। ਕੀ ਖੂਬੀਆਂ ਸੀ? ਕਾਇਆ ਰੰਗਣ ਜੇਠੀ ਹੈ ਪਿਆਰੇ ਪਾਈਏ ਨਾਮ ਜੇਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਇਹ ਸ਼ਬਦ ਦੇ ਕੁਝ ਬੋਲ ਹਨ। ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਇਸ ਕਰਕੇ ਜਾਂਦਾ ਹਾਂ ਕਿਉਂਕਿ ਉਹਨਾਂ ਨੇ ਆਪਣੀ ਕਾਇਆ ਨੂੰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਣਾ ਕੀਤਾ ਹੈ। ਜਿਵੇਂ ਕੱਪੜੇ ਨੂੰ ਰੰਗਿਆ ਜਾਂਦਾ ਹੈ, ਉਵੇਂ ਪਾਤਸ਼ਾਹ ਕਹਿੰਦੇ ਕਾਇਆ ਰੰਗਣ ਜੇ ਥੀ ਹੈ ਪਿਆਰੇ, ਜੇ ਤੂੰ ਸਰੀਰ ਨੂੰ ਇਸ ਦੇਹੀ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹਨਾ ਚਾਹੁੰਦਾ ਹੈ ਤਾਂ ਫਿਰ ਪੱਕਾ ਰੰਗ ਉਹ ਕਿਹੜਾ ਹੈ? ਮਜੀਠ। ਉਹ ਕੀ ਹੈ? ਨਾਮ। ਜੇ ਗੁਰੂ ਰੰਗੇ, ਰੰਗਣ ਵਾਲਾ ਜੇ ਰੰਗੇ ਸਾਹਿਬ, ਫਿਰ ਉਹ ਰੰਗ ਤਾਂ ਕਿਤੇ ਹੋਰ ਵੇਖਿਆ ਹੀ ਨਹੀਂ ਹੁੰਦਾ। ਇਹਨਾਂ ਸਿੱਖਾਂ ਤੋਂ ਤਾਂ ਹੀ ਭਾਈ ਗੁਰਦਾਸ ਜੀ ਬਲਿਹਾਰ ਜਾ ਰਹੇ ਨੇ। ਫਿਰ ਅੱਗੇ ਕਹਿੰਦੇ ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜੀਵੰਦ ਪਰ ਉਪਕਾਰੀ। ਅਗਲੇ ਸਿੱਖ ਦਾ ਨਾਮ ਹੈ ਭਾਈ ਲਾਲ। ਉਹ ਨਾਮ ਨੂੰ ਜਪ ਜਪ ਕੇ ਸੱਚੀ ਲਾਲ ਹੋ ਗਿਆ ਸੀ। ਬੁੱਧਵਾਨ, ਉਹ ਬੁੱਧੀਵਾਨ ਬੜਾ ਸੀ, ਗਿਆਨਵਾਨ ਬਹੁਤ ਸੀ, ਉਹਦੀ ਬੁੱਧ ਵਿੱਚ ਪ੍ਰਗਾਸ ਹੋ ਗਿਆ ਸੀ, ਖੇੜਾ ਆ ਗਿਆ ਸੀ। ਜਿਸ ਦੀ ਬੁੱਧੀ ਵਿੱਚ ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ ਗਿਆਨ ਦਾ, ਉਹਦੇ ਤੋਂ ਤਾਂ ਸਤਿਗੁਰੂ ਜੀ ਆਪ ਕੁਰਬਾਨ ਜਾਂਦੇ ਨੇ। ਆਪਾਂ ਰੋਜ਼ ਹੀ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਭਗਤਾਂ ਦੇ ਅੰਦਰ ਸਦਾ ਹੀ ਵਿਗਾਸ ਹੈ। ਕਿਹਨਾਂ ਦੇ? ਜਿਨ੍ਹਾਂ ਨੇ ਨਾਮ ਨੂੰ ਸੁਣਿਆ ਹੈ, ਨਾਮ ਨੂੰ ਗਾਇਆ ਹੈ, ਸੁਣਿਆ ਦੁੱਖ ਪਾਪ ਕਾ ਨਾਸ਼। ਲਾਲ ਸੋ ਲਾਲੂ ਬੁੱਧਵਾਨ, ਇਹ ਬੁੱਧੀਵਾਨ ਸਿੱਖ ਹੋ ਗਿਆ, ਇਹਦਾ ਨਾਮ ਵੀ ਲਾਲ ਸੀ ਅਤੇ ਇਹ ਲਾਲ ਹੀ ਬਣ ਗਿਆ ਸੀ। ਦੁਰਗਾ, ਇੱਕ ਦੁਰਗਾ ਨਾਮ ਦਾ ਸਿੱਖ ਹੈ, ਇੱਕ ਜੀਵੰਦ, ਇਹ ਪਰਉਪਕਾਰੀ ਸਿੱਖ ਹੋ ਗਏ। ਪਰਉਪਕਾਰੀ, ਲੋਕਾਂ ਦੀ ਸੇਵਾ ਕਰਨ ਵਾਲੇ। ਗੁਰਬਾਣੀ ਵਿੱਚ ਪਰਉਪਕਾਰੀ ਲਫਜ਼ ਵਾਰ ਵਾਰ ਆਉਂਦਾ ਹੈ। ਇਹ ਗੁਰੂ ਵਾਸਤੇ ਵੀ ਹੈ, ਭਗਤਾਂ ਵਾਸਤੇ ਵੀ ਹੈ, ਸਿੱਖਾਂ ਵਾਸਤੇ ਵੀ ਹੈ। ਜੋ ਪਰਾਇਆਂ ਉੱਤੇ ਉਪਕਾਰ ਕਰਦੇ ਨੇ, ਦੂਜਿਆਂ ਉੱਤੇ ਕਿਰਪਾ ਧਾਰਦੇ ਨੇ, ਉਹਨਾਂ ਨੂੰ ਪਰਉਪਕਾਰੀ ਆਖਦੇ ਨੇ। ਜਿਵੇਂ ਬਾਬਾ ਫਰੀਦ ਆਖਦੇ ਨੇ, ਉਹ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਜਿਹਦੇ ਕੋਲੇ ਮਾਣ ਬੜਾ ਹੈ, ਇੱਜ਼ਤ ਬੜੀ ਹੈ, ਵਡਿਆਈ ਬੜੀ ਹੈ, ਪਰ ਫਿਰ ਵੀ ਨੀਵਾਂ ਹੋ ਕੇ ਰਹਿੰਦਾ। ਜਿਹਦੇ ਕੋਲੇ ਤਾਣ ਬਹੁਤ ਹੈ, ਤਾਕਤ ਬੜੀ ਹੈ, ਬਲ ਬੜਾ ਹੈ, ਰੁਤਬੇ ਬੜੇ ਵੱਡੇ ਵੱਡੇ ਨੇ, ਫਿਰ ਵੀ ਉਹ ਨਿਤਾਣਾ ਹੋ ਕੇ ਰਹਿੰਦਾ। ਇਹ ਕੁਝ ਕੁ ਖੂਬੀਆਂ ਨੇ ਭਗਤ ਦੀਆਂ, ਅਣਹੋਂਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਉਹ ਕੁਝ ਵੀ ਵੰਡ ਦੇਣਾ ਜੋ ਆਪਣੀ ਲੋੜ ਦੇ ਬਰਾਬਰ ਹੈ, ਪੂਰਾ ਪੂਰਾ। ਇੱਕ ਪ੍ਰਸ਼ਾਦੇ ਦੀ ਭੁੱਖ ਹੈ ਨਾ, ਉਹਦੇ ਵਿੱਚੋਂ ਵੀ ਅੱਧਾ ਕਿਸੇ ਦੂਜੇ ਨੂੰ ਦੇ ਦੇ, ਇਹਨੂੰ ਕਹਿੰਦੇ ਅਣਹੋਂਦਾ। ਆਪਣੀ ਲੋੜ ਤੋਂ ਵੱਧ ਤਾਂ ਨਹੀਂ ਹੈ, ਜਿਵੇਂ ਕਬੀਰ ਸਾਹਿਬ ਦੇ ਬਾਰੇ ਬਾਣੀ ਵਿੱਚ ਬੋਲ ਆਉਂਦਾ ਹੈ ਕਿ ਜਿਹੜਾ ਥੋੜ੍ਹਾ ਬਹੁਤਾ ਪਕਵਾਨ ਪੱਕਿਆ ਹੁੰਦਾ ਸੀ ਨਾ, ਉਹ ਸਾਧੂ ਸੰਤਾਂ ਨੂੰ ਖਿਲਾ ਦਿੰਦੇ ਸਨ। ਭਗਤ ਕਬੀਰ, ਭਗਤ ਕਬੀਰ ਜੀ ਦੇ ਘਰ ਸਾਧੂ ਸੰਤ ਆਉਂਦੇ ਰਹਿੰਦੇ ਸੀ, ਅਤੇ ਉਹ ਕੋਈ ਬਹੁਤ ਵੱਡੇ ਧਨਾੜ ਨਹੀਂ ਸਨ, ਅਮੀਰ ਨਹੀਂ ਸਨ, ਵੱਡੇ ਵੱਡੇ ਮਹਿਲਾਂ ਦੇ ਮਾਲਕ ਨਹੀਂ ਸਨ। ਛੋਟੀ ਜਿਹੀ ਤਾਣੇ ਪੇਟੇ ਦੀ ਕਿਰਤ ਸੀ। ਬੜੀ ਮੁਸ਼ਕਲ ਦੇ ਨਾਲ ਭਗਤ ਕਬੀਰ ਜੀ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ, ਪਰ ਜਿਤਨਾ ਕੁ ਭੋਜਨ ਪੱਕਦਾ ਸੀ ਉਹ ਸਾਧੂ ਸੰਤਾਂ ਨੂੰ ਖਵਾ ਦਿੰਦੇ ਸਨ। ਉਹਨਾਂ ਨੇ ਆਪ ਜ਼ਿਕਰ ਕੀਤਾ ਹੈ, ਇੱਕ ਦੋ ਮੰਦਰ, ਇੱਕ ਦੋ ਬਾਟ, ਇੱਕ ਦੋ ਤਾਂ ਮੰਦਰ ਵਿੱਚ ਮੇਰੇ ਘਰ ਵਿੱਚ ਬੈਠੇ ਹੁੰਦੇ, ਇੱਕ ਦੋ ਤੁਰੇ ਆਉਂਦੇ, ਇੱਕ ਦੋ ਵਾਪਸ ਤੁਰੇ ਜਾਂਦੇ। ਭਾਵ ਕਿ ਕੋਈ ਆ ਰਿਹਾ ਹੈ ਸਾਧੂ, ਕੋਈ ਜਾ ਰਿਹਾ ਹੈ, ਕੋਈ ਕਬੀਰ ਦੇ ਘਰ ਬੈਠਾ ਹੋਇਆ ਹੈ। ਉਨਕੋ ਚਾਵਨ ਹਮਕੋ ਖਾਟ, ਭਗਤ ਕਬੀਰ ਸਾਹਿਬ ਜੀ ਔਰ ਇਹਨਾਂ ਭਗਤਾਂ ਦੇ, ਗੁਰਸਿੱਖਾਂ ਦੇ ਜੀਵਨ ਦੇ ਵਿੱਚ ਕੋਈ ਅੰਤਰ ਨਹੀਂ ਹੈ। ਲਾਲ ਸੋ ਲਾਲੂ ਬੁੱਧਵਾਨ, ਦੁਰਗਾ ਜੀਵੰਦ ਪਰਉਪਕਾਰੀ, ਜੱਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ। ਇਹ ਸਿੱਖਾਂ ਦੇ ਨਾਮ ਹਨ, ਭਾਈ ਜੱਗਾ ਜੀ, ਭਾਈ ਸੰਸਾਰੂ ਜੀ। ਨਿਰੰਕਾਰੀ ਦਾ ਭਾਵ ਹੈ ਨਿਰੰਕਾਰ ਦਾ ਰੂਪ, ਰੱਬ ਦਾ ਰੂਪ। ਖਾਨੂ ਮਈਆ ਪਿਓ ਪੁੱਤ ਹੈ ਗੁਣ ਗਾਹਕ ਗੋਬਿੰਦ ਭੰਡਾਰੀ। ਹੁਣ ਦੋ ਉਹ ਸਿੱਖ ਨੇ, ਪਿਓ ਅਤੇ ਪੁੱਤਰ ਹਨ, ਖਾਨੂ ਮਈਆ, ਇੱਕ ਦਾ ਨਾਮ ਹੈ ਖਾਨੂ, ਇੱਕ ਦਾ ਨਾਮ ਹੈ ਮਈਆ। ਇਹ ਦੋ ਪਿਓ ਪੁੱਤਰ ਹਨ। ਇਹ ਵੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਦਰਬਾਰੀ ਸਿੱਖ ਹਨ, ਗੁਣਾਂ ਦੇ ਗਾਹਕ ਹਨ, ਗੁਣ ਗਾਹਕ ਗੋਬਿੰਦ ਭੰਡਾਰੀ। ਪਰਮਾਤਮਾ ਦੇ ਦਰ ਦਾ ਜਿਹੜਾ ਭੰਡਾਰਾ ਹੈ ਇਹ ਉਹਦੇ ਗਾਹਕ ਹਨ, ਗੁਣਾਂ ਦੇ ਗਾਹਕ। ਜਿਵੇਂ ਬਾਣੀ ਕਹਿੰਦੇ ਗੁਣਾ ਕਾ ਹੋਵੇ ਵਾਸ ਲਾ ਖੱਡ ਵਾਸ ਲਈ ਜੈ, ਜੇ ਗੁਣ ਹੋਵਣ ਸਾਂਝ ਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਇਹ ਜਿਹੜੇ ਸਿੱਖ ਨੇ ਨਾ, ਖਾਨੂ ਮਈਆ ਪਿਓ ਪੁੱਤਰ ਨੇ, ਭਾਈ ਗੁਰਦਾਸ ਕਹਿੰਦੇ ਇਹ ਗਾਹਕ ਨੇ। ਜਿਵੇਂ ਕੋਈ ਗਾਹਕ ਹੁੰਦਾ ਨਾ, ਵਸਤੂ ਲੈਣ ਵਾਲਾ, ਵਸਤੂ ਖਰੀਦਣ ਵਾਲਾ, ਇਹ ਗੁਣਾਂ ਦੇ ਗਾਹਕ ਨੇ। ਅਤੇ ਗੋਬਿੰਦ ਭੰਡਾਰੀ ਉਸ ਪਰਮਾਤਮਾ ਦੇ ਨਾਮ ਦੇ ਭੰਡਾਰੇ ਦੇ ਗਾਹਕ। ਬਾਣੀ ਵਿੱਚ ਬੜੇ ਬੋਲ ਆਉਂਦੇ ਨੇ, ਜਿਸ ਤਰ੍ਹਾਂ ਆਪਾਂ ਸਲੋਕ ਵਾਰਾਂ ਅਤੇ ਵਧੀਕ ਦੇ ਅੰਦਰ ਇੱਕ ਬੋਲ ਪੜ੍ਹਦੇ ਹਾਂ, ਤਿੱਚਰ ਮੋਲਣਾ ਥੁੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਧਨ ਮਾਲ ਸ਼ਬਦ ਨੂੰ ਆਖਿਆ ਹੈ। ਇਹ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਇਹਨੂੰ ਸਤਿਗੁਰੂ ਜੀ ਮਾਲ ਧਨ ਆਖ ਰਹੇ ਨੇ ਸਲੋਕ ਵਾਰਾਂ ਅਤੇ ਵਧੀਕ ਅੰਦਰ। ਟਿੱਚਰ ਮੂਲ ਨਾ ਥੁੜੀ ਦੋ, ਉਨੀ ਦੇਰ ਇਹ ਕਦੇ ਊਣਾ ਨਹੀਂ ਹੁੰਦਾ, ਥੁੜਦਾ ਨਹੀਂ ਹੈ, ਇਹਦੇ ਵਿੱਚ ਘਾਟਾ ਨਹੀਂ ਪੈਂਦਾ। ਜਿਚਰ ਆਪ ਕਿਰਪਾਲ, ਜਿੰਨਾ ਚਿਰ ਉਹਦੀ ਕਿਰਪਾ ਰਹਿੰਦੀ ਹੈ, ਉਹਦੀ ਬਖਸ਼ਿਸ਼ ਰਹਿੰਦੀ ਹੈ। ਕਿਉਂਕਿ ਸ਼ਬਦ ਅਖੁੱਟ, ਇਹ ਅਖੁੱਟ ਹੈ ਸ਼ਬਦ ਬਾਬਾ ਨਾਨਕਾ। ਖਾਹੇ ਖਰਚ ਧਨ ਮਾਲ, ਖਾ ਖਾ ਕੇ ਖਰਚ ਖਰਚ ਕੇ ਇਹ ਮਾਲ ਧਨ ਕਦੇ ਥੁੜਦਾ ਨਹੀਂ ਹੈ, ਕਦੇ ਮੁੱਕਦਾ ਨਹੀਂ ਹੈ, ਇਹਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ, ਇਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਵੱਡੇ ਵੱਡੇ ਭੰਡਾਰ ਇੱਕ ਦਿਨ ਖਾਲੀ ਹੋ ਜਾਂਦੇ ਨੇ, ਵੱਡੀਆਂ ਵੱਡੀਆਂ ਤਜੌਰੀਆਂ ਇੱਕ ਦਿਨ ਮੁੱਕ ਜਾਂਦੀਆਂ ਹਨ, ਖਾਲੀ ਹੋ ਜਾਂਦੀਆਂ ਨੇ। ਪਰ ਇਹ ਨਾਮ ਦਾ ਜਿਹੜਾ ਨਿਧਾਨ ਹੈ, ਜਿਹਨੂੰ ਬਾਣੀ ਨੇ ਇਹ ਧਨ ਅਖੁੱਟ ਆਖਿਆ ਹੈ, ਇਹ ਕਦੇ ਖੁੱਟਦਾ ਨਹੀਂ, ਕਦੇ ਥੁੜਦਾ ਨਹੀਂ ਹੈ। ਹੁੰਦੇ ਤਾਂ ਥੋੜ੍ਹੇ ਵਪਾਰੀ ਨੇ ਜਿਹਦੇ ਬਾਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਅਮੁੱਲ ਆਵੇਂ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹੇ। ਇਹ ਖਜ਼ਾਨਾ ਅਮੁੱਲ ਹੈ ਅਤੇ ਇਸ ਖਜ਼ਾਨੇ ਨੂੰ ਵਿਹਾਜਣ ਵਾਲੇ ਵੀ ਅਮੁੱਲ ਵਪਾਰੀ ਆਉਂਦੇ ਨੇ ਅਤੇ ਲੈ ਕੇ ਚਲੇ ਜਾਂਦੇ ਹਨ, ਨਹੀਂ ਤਾਂ ਇਹ ਸੰਸਾਰ ਨੂੰ ਤਿਹੱਟੜੇ ਬਾਜ਼ਾਰ ਆਖਿਆ ਸਤਿਗੁਰੂ ਜੀ ਬਾਣੀ ਨੇ। ਦੁਨੀਆਦਾਰ ਬੰਦੇ ਇਸ ਤਿਹੱਟੜੇ ਬਾਜ਼ਾਰ ਵਿੱਚ ਵਣਜ ਵਪਾਰ ਕਰ ਰਹੇ ਹਨ, ਪਰ ਕੋਈ ਵਿਰਲਾ ਹੈ ਸੱਚ ਵੱਖਰ ਜਿੰਨੀ ਲੱਦਿਆ ਸੇ ਸੱਚੜੇ ਪਾਸਾਰ। ਸੱਚ ਦੀ ਵਸਤੂ ਨੂੰ ਵੱਖਰ ਨੂੰ ਜਿਸ ਨੇ ਲੱਭਿਆ ਹੈ ਉਹ ਸੱਚ ਦੇ ਵਪਾਰੀ ਹਨ, ਸੱਚੜੇ ਪਾਸਾਰ ਹਨ। ਅੱਜ ਦੀ ਇਸ ਪੌੜੀ ਦੇ ਅੰਦਰ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਨੇ। ਅੱਗੇ ਕਹਿੰਦੇ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ। ਭਾਈ ਜੋਧ ਰਸੋਈਆ ਹੋਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦਾ, ਇਹ ਲੰਗਰ ਵਿੱਚ ਰਸੋਈ ਵਿੱਚ ਸੇਵਾ ਕਰਦਾ ਸੀ। ਆਪਾਂ ਇਹਦੀ ਪਹਿਲਾਂ ਵੀ ਵਿਚਾਰ ਕੀਤੀ ਹੈ, ਬ੍ਰਾਹਮਣ ਜਾਤੀ ਵਿੱਚੋਂ ਸੀ, ਜਾਤ ਅਭਿਮਾਨ ਸੀ, ਪਰ ਇਸਨੇ ਸਿੱਖਾਂ ਦਾ ਜੂਠਾ ਭੋਜਨ ਖਾ ਖਾ ਕੇ ਆਪਣੇ ਹੰਕਾਰ ਨੂੰ ਮਾਰਿਆ ਸੀ। ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਆਖਿਆ, ਭਾਈ ਜੋਧ ਇਸ ਤਰ੍ਹਾਂ ਹੀਣ ਭਾਵਨਾ ਆਉਂਦੀ ਹੈ, ਤੂੰ ਲੰਗਰ ਵਿੱਚ ਸੇਵਾ ਕਰਿਆ ਕਰ, ਕਿੱਥੇ ਜਿੱਥੇ ਮਾਤਾ ਖੀਵੀ ਜੀ ਸੇਵਾ ਕਰਦੇ। ਮਾਤਾ ਖੀਵੀ ਦੇ ਬਾਰੇ ਬਹੁਤ ਕੁਝ ਆਉਂਦਾ ਗੁਰਬਾਣੀ ਵਿੱਚ, ਗੁਰੂ ਇਤਿਹਾਸ ਵਿੱਚ, ਅਤੇ ਮਾਤਾ ਖੀਵੀ ਜੀ ਦੀ ਦੇਖ ਰੇਖ ਹੇਠ ਭਾਈ ਜੋਧ ਨੂੰ ਗੁਰੂ ਘਰ ਵਿੱਚ ਰਸੋਈਆ ਹੋਣ ਦਾ ਮਾਣ ਮਿਲਿਆ ਹੈ। ਭਾਈ ਗੁਰਦਾਸ ਜੀ ਨੇ ਜੋਧ ਰਸੋਈਆ ਕਰਕੇ ਲਿਖਿਆ ਹੈ। ਇਹ ਸਿੱਖਾਂ ਨੇ ਜਿਹੋ ਜਿਹੀ ਸੇਵਾ ਕੀਤੀ ਨਾ, ਉਹੋ ਜਿਹਾ ਨਾਮ ਉਹਨਾਂ ਦੇ ਨਾਲ ਜੁੜ ਗਿਆ। ਜਿਵੇਂ ਆਪਾਂ ਹੁਣੇ ਵਿਚਾਰ ਕੀਤੀ, ਭਾਈ ਪਾਰੋ ਜੀ ਨੂੰ ਪਰਮਹੰਸ ਆਖਿਆ ਸਤਿਗੁਰੂ ਜੀ ਨੇ। ਇੱਕ ਭਾਈ ਬਹਿਲੋ ਹੋਇਆ ਸਿੱਖ, ਉਹਨੂੰ ਸਤਿਗੁਰੂ ਜੀ ਨੇ ਭਾਈ ਬਹਿਲੋ ਸਭ ਤੋਂ ਪਹਿਲੋਂ ਆਖਿਆ। ਇਸੇ ਤਰ੍ਹਾਂ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਭਾਈ ਮੰਝ ਨੂੰ ਗੁਰੂ ਦਾ ਬੋਹੇ ਥਾਖਿਆ। ਬੜੇ ਸਿੱਖਾਂ ਦੇ ਨਾਮ ਨੇ ਸਤਿਗੁਰੂ ਜੀ, ਉਹਨਾਂ ਦੇ ਨਾਮ ਦੇ ਨਾਲ ਕੋਈ ਨਾ ਕੋਈ ਰੁਤਬਾ, ਕੋਈ ਨਾ ਕੋਈ ਉਪਾਧੀ ਲਾ ਦਿੰਦੇ ਸਨ। ਭਾਈ ਗੁਰਦਾਸ ਜੀ ਨੇ ਭਾਈ ਜੋਧ ਨੂੰ ਰਸੋਈਆ ਦੇ ਨਾਲ ਦੇਵਤਾ ਆਖਿਆ ਹੈ। ਜੋਧ ਰਸੋਈਆ ਦੇਵਤਾ, ਦੇਵਤਾ ਦਾ ਅਰਥ ਉਹ ਨਹੀਂ ਜਿਹੜੇ ਕਰੋੜਾਂ ਦੀ ਗਿਣਤੀ ਵਿੱਚ ਦੇਵਤੇ ਨੇ। ਗੁਰਬਾਣੀ ਦੇ ਅੰਦਰ ਦੇਵਤਾ ਦਾ ਭਾਵ ਹੈ ਦੇਵ ਬਿਰਤੀ, ਦੇਵ ਦ੍ਰਿਸ਼ਟੀ ਵੀ ਜਿਸ ਨੂੰ ਆਖਦੇ, ਪਵਿੱਤਰ ਆਤਮਾ, ਪਵਿੱਤਰ ਬਿਰਤੀ ਨੂੰ ਦੇਵ ਬਿਰਤੀ ਨੂੰ ਆਖ। ਭਾਈ ਜੋਧ ਇੱਕ ਤੇ ਰਸੋਈਆ ਸੀ, ਲੰਗਰ ਦੀ ਸੇਵਾ ਕਰਦਾ ਸੀ, ਉਹਦੀ ਬਿਰਤੀ ਦੇਵ ਸੀ, ਦੇਵਤਿਆਂ ਵਰਗੀ ਪਵਿੱਤਰ ਬਿਰਤੀ ਦੇ ਨਾਲ ਲੰਗਰ ਦੀ ਸੇਵਾ ਕਰਨੀ, ਇਹ ਭਾਈ ਜੋਧ ਦੇ ਹਿੱਸੇ ਆਇਆ। ਗੁਰ ਸੇਵਾ ਕਰ, ਇਸ ਤਰ੍ਹਾਂ ਗੁਰੂ ਦੇ ਦਰ ਦੀ ਸੇਵਾ ਕਰਕੇ ਦੁੱਤਰ ਤਾਰੀ, ਉਸ ਭਵ ਸਾਗਰ ਤੋਂ ਤਰ ਗਿਆ ਜਿਸ ਭਵ ਸਾਗਰ ਨੂੰ ਦੁੱਤਰ ਆਖਿਆ ਜਾਂਦਾ ਹੈ, ਜਿਹਨੂੰ ਨਹੀਂ ਤਰਿਆ ਜਾ ਸਕਦਾ, ਜਿਹਨੂੰ ਦੁਨੀਆ ਦੁੱਤਰ ਕਿਹਾ ਗਿਆ, ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਸਿੱਧ ਪੁਰਸ਼ਾਂ ਨੇ ਆਖਿਆ ਸੀ ਇਹ ਤੇ ਦੁੱਤਰ ਹੈ ਸੰਸਾਰ, ਤਾਂ ਹੀ ਅਸੀਂ ਪਹਾੜਾਂ ਦੀਆਂ ਟੀਸੀਆਂ 'ਤੇ ਆ ਕੇ ਬੈਠ ਗਏ ਹਾਂ, ਸੁਮੇਰ ਪਰਬਤ ਵਰਗੇ ਪਹਾੜਾਂ 'ਤੇ ਤਾਂ ਹੀ ਬੈਠੇ ਹਾਂ ਕਿਉਂਕਿ ਸੰਸਾਰ ਦੁੱਤਰ ਹੈ, ਸਾਡੇ ਤੋਂ ਨਹੀਂ ਤਰਿਆ ਜਾ ਸਕਦਾ। ਗੁਰੂ ਨਾਨਕ ਮਹਾਰਾਜ ਜੀ ਨੂੰ ਸਿੱਧ ਗੋਸ਼ਟ ਵਿੱਚ ਕਿਹਾ ਸੀ ਇਹਨਾਂ ਨੇ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਉਦੂ ਨਾਨਕ ਦੇ ਸਾਚਾ ਵਿਚਾਰੋ। ਸਵਾਲ ਜਵਾਬ ਇੱਕ ਲੰਬੀ ਲੜੀ ਹੈ ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ। ਜੋਧ ਰਸੋਈਆ ਹੈ, ਦੇਵੇ ਦੀ ਬਿਰਤੀ ਹੈ ਅਤੇ ਸੇਵਾ ਕਰਕੇ ਇਹ ਦੁੱਤਰਤਾਰੀ ਸੰਸਾਰ ਨੂੰ ਤਰ ਗਿਆ, ਉਹ ਸੰਸਾਰ ਜਿਹਨੂੰ ਕੋਈ ਵੀ ਨਹੀਂ ਤਰ ਸਕਦਾ। ਅੰਤ ਵਿੱਚ ਭਾਈ ਗੁਰਦਾਸ ਕਹਿੰਦੇ ਪੂਰਾ ਸਤਿਗੁਰ ਪੈਜ ਸਵਾਰੀ। ਇਹ ਉਹ ਸਿੱਖ ਸਨ ਜਿਨ੍ਹਾਂ ਦੀ ਪੂਰੇ ਸਤਿਗੁਰੂ ਜੀ ਨੇ ਪੈਜ ਸਵਾਰੀ। ਪੈਜ ਸਵਾਰਨ ਦਾ ਭਾਵ ਕੀ? ਹਰ ਸਮੇਂ ਰੱਖਿਆ ਕੀਤੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਬਾਣੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਿਸੰਗ ਜੀਓ ਕਥਾ ਸਰਵਣ ਕਰਾ ਰਹੇ ਸੀ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਪਾਸੋਂ ਸਿੱਖ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अब हो सिख सतगुरु के प्यारे हो गावो सच्ची बाणी बाणी ता गावो गुरु केरी बाणिया सर बाणी सत संगत विच आके बंदिया पढ़िया कर कर बाणी चार पदार्थ मिलदे जिस तो ये रतना दी खाणी सत संगत विच आके बंदिया पढ़िया कर कर बाणी चार पदार्थ मिलदे जिस तो ये रतना दी खाणी खाली झोलियां भर के तोरे सच्चे अंतर जामी प्रेम प्रीतां पाईआं जसने हो गई अमर कहानी अजीत बाल दे पालस तर गया ते लखां तरी परानी इत्ते अकनी किहड़े किहड़े दसां जिहड़े किरती गरीब तारे उवें जिहड़े जिवें तारो जिवें लालो ताई तारिया आओ सारी संगत सतगुरां नूं सीस चुकांदिआं होइआं दोन्हें हथ जोड़ के आपदे भावना प्यार सतकार दे नाल ਫਤਿਹ ਦੀ ਸਾਂਝ ਪ੍ਰਾਪਤ ਕਰੋ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ, ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ, ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆ ਭਾਗਾਂ ਵਾਲੇ ਹਾਂ ਹਰ ਕੀਆਂ ਕਥਾ ਕਹਾਣੀਆਂ ਗਰਮੀਤ ਸੁਣਾਈਆਂ ਬਲਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਬੁਲਾਰੇ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰ ਰਹੇ ਸੀ। ਕਥਾ ਕੀਰਤਨ ਸਖਦਾਈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਗੁਰੂ ਦੀ ਸਿਫਤ ਸਲਾਹ ਗੁਰੂ ਦੀ ਵਡਿਆਈ ਕਥਾ ਵਿਚਾਰਾਂ ਢਾਡੀ ਵਾਰਾਂ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਇਹ ਬਿਰਲਿਆਂ ਨੂੰ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ। ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰਕੇ ਵੀ ਮਹਾਰਾਜ ਆਹ ਜਿਹੜਾ ਸਮਾਂ ਤੁਸੀਂ ਆਪਣੀ ਗੋਦ 'ਚ ਬਖਸ਼ਿਆ ਇਹ ਤੁਸੀਂ ਤਰਸ ਕੀਤਾ। ਤਰਸ ਪਿਆ ਮੈਂ ਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਕਹਿੰਦੇ ਜਦੋਂ ਸੱਜਣ ਜਦੋਂ ਰੱਬ ਜਦੋਂ ਪਿਆਰਾ ਜਦੋਂ ਗੁਰੂ ਮਿਲਦਾ ਨਾ ਉਦੋਂ ਸਮਝੋ ਤੁਹਾਡੇ 'ਤੇ ਤਰਸ ਕਰ ਲਿਆ ਰੱਬ ਨੇ। ਇਹ ਆਪਣੇ ਬਸ ਦੀ ਗੱਲ ਨਹੀਂ ਮੇਰੇ ਵਰਗਾ ਕਹੇ ਵੀ ਮੈਂ ਆਇਆ ਗੁਰੂ ਘਰ, ਨਹੀਂ ਆਪਣੇ ਭੁਲੇਖੇ ਹੁੰਦੇ ਵੀ ਮੈਂ ਕੰਮ 'ਤੇ ਵੀ ਗਿਆ, ਮੈਂ ਗੁਰੂ ਘਰ ਵੀ ਟਾਈਮ ਕੱਢਦਾ, ਮੈਂ ਨਿਤਨੇਮ ਵੀ ਕਰਦਾ, ਮੈਂ ਸੇਵਾ ਵੀ ਕਰਦਾ, ਕਿਉਂਕਿ ਮੈਂ ਮੇਰੀ ਚਿਹਰੇ ਕਮਾਉਂਦਾ। ਮਹਾਰਾਜ ਕਹਿੰਦੇ ਮੈਂ ਮੇਰੀ ਨਹੀਂ, ਇਹ ਸਾਰਾ ਸਿਹਰਾ ਨਾ ਉਹਨੂੰ ਦਿਆ ਕਰ ਮਾਲਕ ਨੂੰ ਵੀ ਮਹਾਰਾਜ ਤੂੰ ਤੁਸੀਂ ਤਰਸ ਕੀਤਾ ਸਾਡੇ 'ਤੇ, ਸਾਡੇ 'ਚ ਕਿੱਥੇ ਪਾਵਰ, ਸਾਡੇ 'ਚ ਕਿੱਥੇ ਹਿੰਮਤ ਹੈ ਵੀ ਤੇਰੇ ਦਰਵਾਜ਼ੇ 'ਤੇ ਆ ਕੇ ਨਮਸਕਾਰ ਵੀ ਕਰ ਜਾਈਏ, ਸਾਡੇ 'ਚ ਕਿੱਥੇ ਹਿੰਮਤ ਹੈ। ਇਹ ਜਦੋਂ ਗੁਰੂ ਕਿਰਪਾ ਕਰੇ ਬਖਸ਼ਿਸ਼ਾਂ ਉਦੋਂ ਮਿਲਦੀਆਂ, ਇਹ ਪਿਆਰ ਸਤਿਕਾਰ ਇਹ ਆਪਦ ਭਾਵਨਾ ਗੁਰੂ ਦਾ ਆਸ਼ੀਰਵਾਦ ਉਦੋਂ ਮਿਲਦਾ ਜਦੋਂ ਗੁਰੂ ਦੀ ਕਿਰਪਾ ਹੋਵੇ ਸਾਡੇ 'ਤੇ, ਜਦੋਂ ਗੁਰੂ ਨੇ ਤਰਸ ਕੀਤਾ ਹੋਵੇ ਸਾਡੇ 'ਤੇ, ਉਦੋਂ ਸਤਿਗੁਰ ਸੱਜਣ ਮਿਲਦਾ ਸਾਨੂੰ। ਆਹ ਗੁਰ ਤਿਹਾਦ ਦੀ ਲੜੀ ਦੇ ਵਿੱਚੋਂ ਆਪਾਂ ਜ਼ਿਕਰ ਕਰ ਰਹੇ ਸੀ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ, ਦੋ ਸੂਰਮੇ ਨੇ ਦੋ ਯੋਧੇ ਹੈ। ਸਿੱਖ ਕੌਮ ਦੇ ਵਿੱਚ ਕੋਈ ਐਸੀ ਕੌਮ ਨਹੀਂ ਗੀ, ਸਿੱਖ ਕੌਮ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹਨੂੰ ਆਪਾਂ ਕਈ ਵਾਰੀ ਨਾ ਆਮ ਤੌਰ 'ਤੇ ਜਾਤਾਂ ਦੇ ਲੇਵਲ ਦੇ ਨਾਲ ਸਿੱਖਾਂ ਨੂੰ ਜ਼ਿਆਦਾ ਲੱਗ ਜਾਂਦੇ, ਨਹੀਂ ਸਾਡੀ ਅਸੀਂ ਇੱਕੋ ਹੀ ਆਏ ਕਿ ਪਿਤਾ ਇੱਕ ਸਕੇ ਹਾਂ ਮੁਬਾਰਕ ਤੋਂ ਮੇਰਾ ਗੁਰਹਾਈ ਸੁਰਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਉਹ ਦਿਖਾਈ। ਪਰ ਕਈ ਵਾਰੀ ਬੱਚਿਆਂ ਨੂੰ ਹਲੂਣਾ ਦੇਣ ਵਾਸਤੇ ਸਾਨੂੰ ਦੱਸਣ ਵਾਸਤੇ ਕਹਿਣਾ ਪੈਂਦਾ ਵੀ ਤੁਹਾਡੀ ਕੌਮ ਦੇ ਵੱਡ ਵਡੇਰੇ ਕਿਹੜੇ ਕਿਹੜੇ ਹੋਏ ਅਤੇ ਕਿਹੜੀਆਂ ਕਿਹੜੇ ਉਹਨਾਂ ਨੇ ਕਾਰਨਾਮੇ ਕੀਤੇ, ਕਿਹੜੀ ਪੰਥ ਦੀ ਕਿਹੜੀ ਕੌਮ ਦੀ ਕਿਵੇਂ ਸੇਵਾ ਕੀਤੀ, ਇਹ ਦੱਸਣਾ ਪੈਂਦਾ। ਜਿਹੜੇ ਹੁਣ ਇਵੇਂ ਚਿਰਾਗਾਂ 'ਚ ਤੇਲ ਪਾਉਂਦੇ ਫਿਰਦੇ ਨੇ ਹਰੇਕ ਵੀਰਵਾਰ, ਕਿਤੇ ਮੰਗਲਵਾਰ ਪੰਡਿਤ ਕੋਲ ਵੀਰਵਾਰ ਕਬਰਾਂ 'ਤੇ ਕਿਤੇ ਕਿਤੇ ਕਿਤੇ ਕਿਤੇ ਉਹਨਾਂ ਨੂੰ ਦੱਸਣਾ ਪੈਂਦਾ ਵੀ ਇਹ ਸੂਰਮੇ ਕੌਣ ਸੀ ਜਿਨ੍ਹਾਂ ਨੇ ਦੋ ਜਾਣਿਆਂ ਨੇ ਕਹਿਤਾ ਵੀ ਖਾਲਸੇ ਦਾ ਰਾਜ ਹੋ ਗਿਆ, ਦੋ ਜਾਣਿਆਂ ਨੇ ਸਰਕਾਰ ਨੂੰ ਲਲਕਾਰਤਾ ਉੱਠ ਕੇ। ਬਾਬਾ ਬੋਤਾ ਸਿੰਘ ਸੰਧੂ ਜੱਟ ਸਿੱਖ ਅਤੇ ਬਾਬਾ ਗਰਜਾ ਸਿੰਘ ਰਗਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ ਕੌਮ ਦੇ ਵਿੱਚੋਂ, ਇਹ ਮੈਂ ਤਾਂ ਬੇਨਤੀ ਕਰਦਾ ਸਾਡੀ ਜਾਤ ਕੋਈ ਨਹੀਂ। ਸਾਡੇ ਕਈ ਵਾਰੀ ਬੱਚਿਆਂ ਨੂੰ ਦੱਸਣਾ ਪੈਂਦਾ ਵੀ ਤੁਹਾਡੇ ਵੱਡ ਵਡੇਰੇ ਤੁਹਾਡੇ ਬਲੱਡ ਰੇਸ਼ਨ 'ਚੋਂ ਤੁਹਾਡੇ ਖੂਨ 'ਚੋਂ ਕਿੱਡੇ ਕਿੱਡੇ ਯੋਧੇ ਪੈਦਾ ਹੋਏ ਆ। ਅਸੀਂ ਕੋਈ ਆ ਵੱਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੇਰਾ ਬਾਬਾ ਕਹਿੰਦਾ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ।
ਮੇਰੇ ਸਤਿਗੁਰਾਂ ਨੇ ਕਿਹਾ ਵੀ ਜਾਤ ਕਰਕੇ ਨਹੀਂ ਬੰਦਾ ਅਮਲਾ ਕਰਕੇ ਵੱਡਾ ਹੁੰਦਾ, ਸਾ ਜਾਤ ਸਾ ਪਾਤ ਹੈ ਜੇ ਇਹ ਕਰਮ ਕਮਾਏ। ਜੇ ਤੁਸੀਂ ਚੰਗਾ ਕਰਮ ਕਰਦੇ ਹੋ ਤਾਂ ਤੁਸੀਂ ਚੰਗੇ ਹੋ, ਅਤੇ ਜੇ ਤੁਹਾਡੇ ਕਰਮ ਨਹੀਂ ਚੰਗੇ ਤਾਂ ਤੁਸੀਂ ਜਿਹੜੇ ਮਰਜ਼ੀ ਦੁਨੀਆਂ ਦੇ ਲੇਵਲ ਦੇ ਨਾਲ, ਦੁਨੀਆਂ ਦੀ ਪਛਾਣ ਦੇ ਨਾਲ ਜਾਣੇ ਜਾਂਦੇ ਹੋਵੋ, ਫਿਰ ਨਹੀਂ ਤੁਸੀਂ ਚੰਗੇ। ਮਹਾਰਾਜ ਦੇ ਘਰੇ ਚੰਗਿਆਈਆਂ ਅਤੇ ਬੁਰਿਆਈਆਂ ਦੋ ਚੀਜ਼ਾਂ ਦਾ ਹਿਸਾਬ ਹੁੰਦਾ। ਆਪਾਂ ਰੋਜ਼ ਹੀ ਪੜ੍ਹਦੇ ਹਾਂ ਪਰ ਅਮਲ ਨਹੀਂ ਕਰਦੇ, ਅਸਰ ਨਹੀਂ ਕਰਦੇ। ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਬਾਚੇ ਤੋਂ ਭਾਵ ਹੁੰਦਾ ਵੀ ਇਹਦਾ ਹਿਸਾਬ ਕਿਤਾਬ ਹੋਣਾ, ਇਹਦਾ ਮਤਲਬ ਬੈਠਾ ਹੈ ਕੋਈ ਧਰਮ ਰਾਜ ਅਗਲੀ ਦਰਗਾਹ ਹੈਗੀ ਆ। ਜੇ ਬਾਬੇ ਨੇ ਗੱਲ ਲਿਖੀ ਹੈ ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹਨਾਂ ਸਮਿਆਂ ਦੀ ਗੱਲ ਆ ਵੀ ਜਦੋਂ ਮੱਸੇ ਲੰਘਣ ਨੂੰ ਝਟਕਾਇਆ ਨਾ ਤੇ ਜ਼ਕਰੀਆ ਖਾਨ ਨੇ ਫਿਰ ਹੋਰ ਸਖਤਾਈ ਕਰਤੀ, ਹੋਰ ਸਖਤਾਈ ਕਰਤੀ। ਜ਼ਕਰੀਆ ਖਾਨ ਨੇ ਸਿਰਾਂ ਦੇ ਮੁੱਲ ਪਾਤੇ ਤੇ ਬਿਰਲਾ ਬਿਰਲਾ ਟਾਵਾਂ ਟਾਵਾਂ ਮੰਦਾ ਕੋਈ ਪੰਜਾਬ ਦੀ ਧਰਤੀ ਤੇ ਦੇਂਦਾ ਸਿੰਘ ਰੂਹ ਪੋਸ਼ ਹੋ ਗਏ, ਜੰਗਲਾਂ 'ਚ ਚਲੇ ਗਏ ਤੇ ਉਹਨੇ ਐਲਾਨ ਵੀ ਕਰਾਇਆ ਜ਼ਕਰੀਆ ਖਾਨ ਨੇ, ਕਹਿੰਦਾ ਮੈਂ ਸਿੱਖਾਂ ਨੂੰ ਮੁਕਾਤਾ, ਖਤਮ ਕਰਤਾ, ਹੁਣ ਇਹ ਪੈਦਾ ਨਹੀਂ ਹੋਊਗੀ ਕੌਮ। ਇੱਥੇ ਰੱਬ ਦਾ ਬਣਾਇਆ ਹੋਇਆ ਤਾਂ ਮੱਛਰ ਨਹੀਂ ਮੁੱਕਿਆ ਅਤੇ ਸਿੱਖ ਕਿੱਥੋਂ ਮੁੱਕ ਜਾਣਗੇ? ਜਿਹੜੀ ਕੌਮ ਰੱਬ ਨੇ ਬਣਾਈ ਹੋਵੇ ਨਾ ਪਰਮਾਤਮਾ ਨੇ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟ ਹੋ, ਖਾਲਸਾ ਪਰਮਾਤਮ ਕੀ ਮੌਜ, ਜਿਹੜਾ ਪਰਮਾਤਮਾ ਦੀ ਮੌਜ 'ਚ ਹੀ ਪ੍ਰਗਟ ਹੋਇਆ ਉਹ ਕਿਵੇਂ ਮੁੱਕ ਜੂ? ਅਕਾਲ ਦਾ ਬਣਾਇਆ ਅਕਾਲ ਹੀ ਖਤਮ ਕਰ ਸਕਦਾ, ਆਮ ਬੰਦਾ ਨਹੀਂ, ਦੁਨੀਆਂ ਦਾ ਰਾਜਾ ਮਹਾਰਾਜਾ ਨਹੀਂ ਕੋਈ ਖਤਮ ਕਰ ਸਕਦਾ, ਅਤੇ ਨਾ ਇਹ ਖਤਮ ਹੋਣੀ ਕੌਮ, ਇਹ ਕੌਮ ਹੀ ਐਸੀ ਹੈ। ਇਸ ਬੂਟੇ ਨੂੰ ਪਾਣੀ ਨਹੀਂ ਪਾਇਆ, ਇਹਨੂੰ ਖੂਨ ਪਾਇਆ ਪੁੱਤਰਾਂ ਦਾ। ਕਲਗੀ ਵਾਲਿਆ ਕਰਾਂ ਕਿ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ, ਛੋਟੀ ਉਮਰ ਪਿਤਾ ਹਾਥੀ ਤੋਰ ਦਿੱਤਾ, ਬਾਰੇ ਜੱਗ ਤੋਂ ਅਜੀਤ ਜਝਾਰ ਕਿੰਨੇ, ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ, ਪ੍ਰਿਤਪਾਲ ਤੋਂ ਕਦੇ ਨਹੀਂ ਗਿਣ ਹੋਣੇ, ਤੇਰੇ ਪਾਰਸ ਤੇ ਪਰਉਪਕਾਰ ਕਿੰਨੇ। ਇਹ ਬੜੀਆਂ ਵੱਡੀਆਂ ਕੁਰਬਾਨੀਆਂ ਹੋਈਆਂ। ਦੋ ਰਾਹੀ ਤੁਰੇ ਜਾਂਦੇ ਆ ਤੇ ਬਾਬਾ ਬੂਤਾ ਸਿੰਘ ਬਾਬਾ ਗਰਜਾ ਸਿੰਘ ਝਾੜੀਆਂ 'ਚ ਤਰਨ ਤਰਨ ਸਾਹਿਬ ਇਸ਼ਨਾਨ ਕਰਕੇ ਆਏ, ਕਿਤੇ ਕਿਤੇ ਸਿੰਘ ਟਾਵੇਂ ਟੱਲੇ ਗੁਰੂ ਧਾਮਾਂ ਦੇ ਦਰਸ਼ਨ ਕਰੇ ਆਉਂਦੇ ਆ, ਇਸ਼ਨਾਨ ਪਾਣੀ ਕਰੇ ਆਉਂਦੇ ਆ, ਨਮਸਕਾਰ ਕਰੇ ਆਉਂਦੇ ਆ, ਅਤੇ ਬੜੀ ਸਖਤਾਈ ਆ ਸਿੰਘਾਂ ਦੇ ਸਿੱਖਾਂ ਦੇ ਉੱਤੇ, ਕਿਉਂਕਿ ਬਰਲੇ ਬਰਲੇ ਜੀਂਦੇ ਨੇ ਇੱਥੇ, ਦੁਨੀਆਂ 'ਤੇ ਦੱਸ ਨਹੀਂ ਰਿਹਾ ਕੋਈ ਸਿੱਖ। ਅਤੇ ਜਦੋਂ ਫਿਰ ਦੋ ਰਾਹੀ ਲੰਘੇ ਆ, ਕਹਿੰਦੇ ਵੀ ਇਹ 17 ਜੁਲਾਈ ਅਤੇ 1749 ਦਾ ਇਹ ਵਾਰਤਾ ਹੈ, 1749 ਅਤੇ 17 ਜੁਲਾਈ ਦੀ ਗੱਲ ਆ, ਜਿਹੜੀ ਦਿੱਲੀ ਤੋਂ ਲਾਹੌਰ ਨੂੰ ਸੜਕ ਜਾਂਦੀ ਹੈ ਨਾ, ਦਿੱਲੀ ਤੋਂ ਲਾਹੌਰ ਨੂੰ ਨੂਰਦੀਨ ਦੀ ਸਰਾਂ ਦੇ ਕੋਲ ਜਰਨੈਲੀ ਸੜਕ ਹੈ ਜਿਹੜੀ, ਅਤੇ ਇਸ ਸੜਕ ਦੇ ਉੱਤੇ ਰਾਹੀਆਂ ਦਾ ਆਉਣਾ ਜਾਣਾ ਰਹਿੰਦਾ, ਆਮ ਹੀ ਦਿੱਲੀ ਤੋਂ ਲਾਹੌਰ ਨੂੰ ਆਮ ਹੀ ਇਹ ਰਸਤਾ ਚੱਲਦਾ। ਅਤੇ ਇੱਥੋਂ ਦੋ ਝਾੜੀ ਰਾਹੀ ਲੰਘੇ ਨੇ ਅਤੇ ਉਹਨਾਂ ਦੀ ਨਜ਼ਰ ਜਦੋਂ ਪੈਂਦੀ ਆ ਨਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਅਤੇ ਪਿਓ ਪੁੱਤ ਦੱਸਿਆ ਇਤਿਹਾਸ ਨੇ, ਇਤਿਹਾਸ ਆ ਕਹਿੰਦਾ ਵੀ ਇਹ ਪਿਓ ਪੁੱਤ ਸੀ ਅਤੇ ਜਿਹੜਾ ਪੁੱਤਰ ਆ ਉਹ ਕਹਿੰਦਾ ਵੀ ਮੈਨੂੰ ਭੁਲੇਖਾ ਪੈਂਦਾ ਬਾਪੂ ਅੱਬਾ ਜਾਣ ਵੀ ਉਹ ਸਾਹਮਣੇ ਸਿੰਘ ਆ, ਡੀਲ ਡੋਲ ਸਿੰਘਾਂ ਵਾਲੀ ਹੈ, ਪਹਿਰਾਵੇ ਸਿੰਘਾਂ ਵਾਲੇ ਨੇ, ਮਛਹਿਰੇ ਸਿੰਘਾਂ ਵਾਲੇ ਆ, ਡੋਲੇ ਡੋਲੇ ਸਿੰਘਾਂ ਵਾਲੇ ਆ, ਦਸਤਾਰੇ ਸਿੰਘਾਂ ਵਾਲੇ ਨੇ, ਕਿਉਂਕਿ ਸਿੰਘ ਦੀ ਪਛਾਣ ਹੀ ਵੱਖਰੀ ਹੈ। ਬਾਜਾਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਵੀ ਮੈਂ ਵੱਖਰਾ ਸਜਾ ਦੂੰ ਆਪਣੇ ਖਾਲਸਾ ਨੂੰ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਕਿਹਾ ਮੈਂ ਚਿੜੀਆਂ ਤੋਂ ਬਾਜ ਤੜਾਊਂ ਅਤੇ ਗਿੱਦੜਾਂ ਤੋਂ ਸ਼ੇਰ ਮਰਵਾਊਂ, ਮੈਂ 1,25,000 ਨਾਲ ਇਕੱਲੇ ਇਕੱਲੇ ਨੂੰ ਲੜਾਊਂ ਅਤੇ ਤਾਂ ਗੁਰੂ ਗੋਬਿੰਦ ਸਿੰਘ ਨਾਮ ਕਹਾਊਂ ਆਪਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਪਰਮਗਤਗਾਰ ਦੇ ਸਜਾਏ ਹੋਏ ਸਿੰਘ, ਜਿਨ੍ਹਾਂ ਦਾ ਵੱਖਰਾ ਪਹਿਰਾਵਾ ਏ, ਵੱਖਰੀ ਸੋਚ ਆ, ਵਿਲੱਖਣ ਇਰਾਦਾ ਏ, ਅਤੇ ਵੱਖਰੇ ਜੁੱਸੇ ਨੇ, ਵੱਖਰੇ ਰੰਗ ਢੰਗ ਆ, ਵੱਖਰਾ ਰਹਿਣ ਬਹਿਣਾ ਸਹਿਣਾ ਅਤੇ ਵੱਖਰਾ ਖਾਣ ਪੀਣਾ, ਵੱਖਰੀ ਕੌਮ ਆ ਦੁਨੀਆਂ ਦੇ ਉੱਤੋਂ। ਰਾਹੀ ਕਹਿੰਦੇ ਸਿੰਘ ਨਹੀਂ ਇਹ ਚੋਰ ਲਟੇਰੇ। ਜਦੋਂ ਬਾਪੂ ਨੂੰ ਕਿਹਾ ਨਾ ਅੱਬਾ ਨੂੰ ਕਿਹਾ ਵੀ ਉਹ ਸਿੰਘ ਬੈਠੇ ਹੈ ਅਤੇ ਉਹਦਾ ਪਿਓ ਕਹਿੰਦਾ ਵਾ ਕਹਿੰਦਾ ਪੁੱਤਰਾ ਭੁਲੇਖਾ ਹੀ ਪੈਂਦਾ ਤੈਨੂੰ, ਸਿੰਘ ਨਹੀਂ ਗਏ ਇਹ ਸਿੰਘ ਨਹੀਂ ਹੋਣੇ, ਇਹ ਚੋਰ ਲਟੇਰੇ ਧਾਵੜੀ ਹੋਣੇ ਆ, ਐਵੇਂ ਸਿੰਘਾਂ ਵਾਲਾ ਭੇਸ ਬਣਾ ਲਿਆ ਇਹਨਾਂ। ਰਾਹੀ ਕਹਿੰਦੇ ਸਿੰਘ ਨਹੀਂ ਇਹ ਚੋਰ ਲਟੇਰੇ, ਨਹੀਂ ਲੋਕ ਲੋਕ ਬਹਿੰਦੇ ਝਾੜੀਆਂ, ਅਸਲੀ ਸਿੰਘ ਜਿਹੜੇ ਕਹਿੰਦੇ ਜਿਹੜੇ ਅਸਲੀ ਉਹ ਕਿਤੇ ਲੋਕੇ ਥੋੜ੍ਹੀ ਬਹਿਣ ਵਾਲੇ ਹੈਕ 'ਚ ਵੱਜਦੇ ਆ, ਨਹੀਂ ਲੁੱਕ ਲੁੱਕ ਬਹਿੰਦੇ ਝਾੜੀਆਂ, ਅਸਲੀ ਸਿੰਘ ਜਿਹੜੇ
ਇਹਨਾਂ ਵਰਗੇ ਹੋਣਗੇ ਕਈ ਹੋਰ ਬਥੇਰੇ, ਡਰਨ ਕਰੇ ਕਦੇ ਨਾ ਮੌਤ ਤੋਂ ਅਸਲੀ ਸਿੰਘ ਜਿਹੜੇ, ਕਹਿੰਦੇ ਉਹ ਮੌਤ ਦੀ ਪਰਵਾਹ ਨਹੀਂ ਕਰਦੇ, ਡਰਦੇ ਨੇ। ਮੈਨੂੰ ਤਾਂ ਇਹ ਜਾਪਦੇ ਨੇ ਚੋਰ ਲਟੇਰੇ, ਚੱਲ ਅਜੀਤ ਵਾਲ ਦੇ ਪਾਰਸਾ ਤੇਰੇ ਰਾਲ ਮੇਰੇ। ਇੱਕ ਦੂਜੇ ਨੂੰ ਕਹਿੰਦਾ ਵੀ ਆਪਣਾ ਰਸਤਾ ਬੜਾ ਲੰਬਾ, ਵੀ ਚੱਲ ਚੱਲੀਏ, ਤੂੰ ਐਵੇਂ ਕਾਹਨੂੰ ਭੁਲੇਖਿਆਂ 'ਚ ਪੈਂਦਾ। ਅਤੇ ਬਾਕੀ ਗੱਲ ਇਹ ਹੈ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ, ਅਤੇ ਇਹਨਾਂ ਨੇ ਆਪਣੀ ਧੌਣ 'ਤੇ ਗੋਡਾ ਰੱਖ ਹੀ ਲੈਣਾ ਕਿ ਜੇ ਅਸਲੀ ਹੋਏ।

ਸਿਰ ਸਿਰਵਾਰ ਨੇ ਪਤਨੀ ਉੱਤੋਂ ਜਿਹਦੇ ਵਿੱਚ ਕੋਈ ਕੁਦਰਤੀ ਕਲੀ ਹੋਵੇ ਸਾਡੇ ਅਥਰੂ ਵੇਖ ਕੇ ਤੜਫ ਉੱਠੇ ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ।

ਆਹ ਰਾਈਆਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ ਅਤੇ ਇਹ ਸ਼ਬਦ ਕਹੇ ਨੇ, ਕਹਿੰਦੇ ਵੀ ਸਿੰਘ ਮੁੱਕ ਗਏ ਹੈ, ਇੱਥੇ ਭਾਲਿਆਂ ਨਹੀਂ ਇੱਥੇ ਆਉਂਦੇ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ। ਆਓ ਇਹ ਭੁਲੇਖਾ ਏ, ਇਹ ਸਰਕਾਰ ਨੂੰ ਵੀ ਭੁਲੇਖਾ ਅਤੇ ਆਮ ਲੋਕਾਂ ਨੂੰ ਵੀ ਭੁਲੇਖਾ, ਜਿਵੇਂ ਇਹ ਰਾਹੀ ਗੱਲਾਂ ਕਰਦੇ ਵੀ ਸਿੰਘ ਨਹੀਂ ਹੁਣ ਲੱਭਣੇ, ਖਤਮ ਹੋ ਗਏ ਉਹਨਾਂ ਬੋਲਾਂ ਨੂੰ ਸਾਥੀ ਹੈ।

ਇਹ ਰਾਂਝਾ ਦੀ ਆਵਾਜ਼ ਕੰਨਾਂ 'ਚ ਪਈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦੇ। ਅਤੇ ਬਾਬਾ ਗਰਜਾ ਸਿੰਘ ਕਹਿੰਦਾ ਬੋਤਾ ਸਿੰਘ ਨੂੰ, ਕਹਿੰਦਾ ਜਥੇਦਾਰਾ ਮਾਰਾ ਚਾਰ ਧੋਣ 'ਚ ਇਹਨਾਂ ਦੇ ਲਿਆਵਾਂ ਫੜ ਕੇ ਲੰਮਾ ਗੋਡਿਆਂ ਹੇਠਾਂ ਇਹ ਕੀ ਬੋਲਦੇ ਜਾਂਦੇ, ਕੀ ਭੌਂਕਦੇ ਜਾਂਦੇ ਆ। ਗੁੱਸੇ ਵਿੱਚ ਬਾਬਾ ਗਰਜਾ ਸਿੰਘ ਸੜਕ 'ਤੇ ਆਉਣ ਲੱਗਾ ਅਤੇ ਬਾਬਾ ਬੋਤਾ ਸਿੰਘ ਕਹਿੰਦਾ, ਬਾਬਾ ਬੋਤਾ ਸਿੰਘ ਨੇ ਕਿਹਾ, ਕਹਿੰਦਾ ਗਰਜਾ ਸਿੰਘ ਇਹਨਾਂ ਦਾ ਕਸੂਰ ਨਹੀਂ, ਕਸੂਰ ਆਪਣਾ, ਕਸੂਰ ਸਾਡਾ, ਇਹ ਤਾਂ ਸੱਚ ਕਹਿੰਦੇ ਆ। ਇਹੀ ਸ਼ਬਦ ਕਹਿ ਕੇ ਗਏ ਨਾ ਵੀ ਇਹ ਸਿੰਘਣੀ ਹੋਣੇ, ਚੋਰ ਲਟੇਰੇ ਧਾਵੜੀ ਹੋਣਗੇ, ਇਹਨਾਂ ਨੇ ਬਹਿਰੂਪੀਆਂ ਵਾਲੇ ਭੇਸ ਬਣਾਏ ਹੋਏ ਨੇ। ਬਾਬਾ ਬੋਤਾ ਸਿੰਘ ਕਹਿੰਦਾ ਵੀ ਕਸੂਰ ਸਾਡਾ ਇਹਨਾਂ ਦਾ ਕਸੂਰ ਨਹੀਂ। ਕਈ ਵਾਰੀ ਨਾ ਸੱਚ ਨੂੰ ਕੌੜਾ, ਸੱਚ ਕੌੜਾ ਲੱਗਦਾ ਹੁੰਦਾ, ਪਰ ਜਿਹੜੇ ਸਚਿਆਰ ਆ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ੍ਹਾਂ ਨੇ ਸੱਚ ਦਾ ਵਣਜ ਕੀਤਾ, ਵਪਾਰ ਕੀਤਾ, ਉਹਨਾਂ ਨੂੰ ਸੱਚ ਚੰਗਾ ਲੱਗਦਾ। ਸੱਚ 'ਚੋਂ ਸੇਧ ਮਿਲਦੀ ਹੈ, ਸੱਚ 'ਤੇ ਅਮਲ ਕਰਦੇ ਹੈ। ਸੱਚ ਸੁਣਾਈ ਸੀ ਸੱਚ ਕੀ ਬੇਲਾ, ਉੱਥੇ ਸੱਚੋ ਹੀ ਸੱਚ ਨਿਬੜੇ, ਚੌਣ ਵੱਖ ਕੱਢੇ ਜਜਮਾਲਿਆ। ਮੌਲੀ ਸੱਚ ਦਾ ਪੈਣਾ, ਕਿਉਂਕਿ ਗੁਰੂ ਘਰੇ ਆਉਣੇ ਆ ਅਤੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਚਿਆਰ ਸਿੱਖ ਕਿਹਾ, ਅਤੇ ਜੇ ਮਹਾਰਾਜ ਸਚਿਆਰ ਸਿੱਖ ਕਹਿੰਦੇ ਹੈ ਅਤੇ ਅਸੀਂ ਵੀ ਮਹਾਰਾਜ ਦੇ ਇਹਨਾਂ ਬਚਨਾਂ 'ਤੇ ਫੁੱਲ ਚੜ੍ਹਾਈਏ, ਸਚਿਆਰ ਹੀ ਬਣੀਏ। ਸਾਡੇ ਅੰਦਰੋਂ ਕਾਮ ਕਰੋ, ਲੋਭ ਮੋਹ ਹੰਕਾਰ, ਨਿੰਦਾ ਚੁਗਰੀ, ਵਹਿਮ ਭਰਮ, ਜਾਤ ਪਾਤ, ਈਰਖਾ, ਦਵੈਤ, ਇਹ ਸਭ ਛੂਆਛਾਤ ਖਤਮ ਹੋ ਜਾਣ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਅਤੇ ਜੇ ਇੱਥੇ ਕਹਿ ਕੇ ਜਾਂਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਫਿਰ ਇੱਥੋਂ ਜਾ ਕੇ ਵੀ 24 ਘੰਟੇ ਹੀ ਸਰਬੱਤ ਦਾ ਭਲਾ ਹੀ ਮੰਗੀਏ। ਮੇਰੇ ਮਾਲਕ, ਮੇਰੇ ਪਾਤਸ਼ਾਹ ਨੇ ਸਾਨੂੰ ਵੱਖਰਾ, ਸਾਰੀ ਦੁਨੀਆ ਤੋਂ ਵੱਖਰਾ ਸਾਜਿਆ। ਆਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕਹਿੰਦੇ ਇਹਨਾਂ ਦਾ ਕਸੂਰ ਕੋਈ ਨਹੀਂ, ਜਾਣਦੇ ਇਹਨਾਂ ਨੂੰ। ਉਹ ਤਾਂ ਅੱਗੇ ਕਹਿੰਦੇ ਜਾਂਦੇ ਵੀ ਜੇ ਅਸਲੀ ਹੋਏ ਤਾਂ ਸਾਡੀ ਕਿਆਮਤ ਆ ਜਾਣੀ ਹੈ, ਉਹ ਤਾਂ ਨਕਲੀਆਂ ਦੀ ਗੱਲ ਕਰਦੇ ਆ ਨਾ। ਅਸਲੀਆਂ ਲਈ ਤਾਂ ਉਹਨਾਂ ਨੇ ਦੋ ਸ਼ਬਦ ਵਧੀਆ ਵੀ ਕਹੇ ਆ। ਪਿਓ ਨੇ ਕਿਹਾ, ਪੁੱਤਰਾ ਤੂੰ, ਤੇਰੇ ਰਾਹ ਬੜੇ ਲੰਬੇਰੇ ਨੇ, ਆਪਾਂ ਬਾਟ ਮਕਾਈਏ ਕਾਹਨੂੰ, ਇਹ ਝਮੇਲੇ 'ਚ ਪੈਂਦਾ। ਉਹ ਕਹਿੰਦਾ ਮੈਂ ਦੇਖ ਕੇ ਆਵਾਂ। ਉਹ ਕਹਿੰਦਾ ਜੇ ਅਸਲੀ ਹੋਈ, ਸ਼ੇਰ ਦੇ ਘੁਰਨੇ 'ਚ ਗਿਆ ਕਿਤੇ ਕੋਈ ਮੁੜਿਆ? ਸ਼ੇਰਾਂ ਨੂੰ ਨਹੀਂ ਸੁੱਤੇ ਪਿਆਂ ਨੂੰ ਜਗਾਈਦਾ ਜੇ ਅਸਲੀ ਹੋਏ। ਅਤੇ ਕਹਿੰਦੇ ਜਿਹੜਾ ਮਰਦਾ, ਮਰਦ ਨੂੰ ਤਾਨਾ ਅਤੇ ਲੱਕੜ ਨੂੰ ਫਾਨਾ ਇਹ ਚੀਰ ਕੇ ਰੱਖ ਦਿੰਦਾ, ਜਿਹੜਾ ਤਾਨਾ ਵਜੇ ਤੋਂ ਵੀ ਨਾ ਸੁਧਰਿਆ ਅਤੇ ਉਹ ਤਾਂ ਫਿਰ ਮਿੱਟੀ ਦੀ ਢੇਰੀ ਸਵਾਹ ਹੀ ਆ, ਉਹ ਤਾਂ ਮਰੀਆਂ ਜ਼ਮੀਰਾਂ ਵਾਲੇ ਲੋਕ ਆਉਂਦੇ। ਕਈ ਵਾਰੀ ਤਾਨਾ ਵੱਜ ਜੇ ਅਤੇ ਬੰਦਾ ਸਿਖਰਾਂ ਨੂੰ ਛੋਹ ਜਾਂਦਾ, ਤਾਨਾ ਅਣਖਾਂ ਨੂੰ ਜਗਾ ਜਾਂਦਾ, ਕਈ ਵਾਰੀ ਮਰੀ ਪਈ ਹੋਈ ਗੈਰਤ ਨੂੰ ਜਿਉਂਦਾ ਕਰ ਜਾਂਦਾ ਤਾਨਾ। ਮੇਰੇ ਪਾਤਸ਼ਾਹ ਗਰੀਬ ਨਵਾਜ ਆ, ਸਤਿਗੁਰਾਂ ਨੇ ਮੁਰਦਿਆਂ ਦੇ ਮੂੰਹ 'ਚ ਆਪ ਬੇਹਯਾਤ ਪਾ ਕੇ, ਅੰਮ੍ਰਿਤ ਪਾ ਕੇ ਜਿਉਂਦੇ ਕੀਤਾ ਸਾਨੂੰ, ਮੁਰਦਿਆਂ ਦੇ ਮੂੰਹ ਦੇ ਵਿੱਚ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਸੀਂ ਕੌਮ ਸਾਜੀ ਹੈ, ਇਹਨਾਂ ਦੇ ਸਿਰ ਕੱਟੇ ਜਾ ਸਕਦੇ ਹੈ ਪਰ ਜ਼ਮੀਰਾਂ ਨਹੀਂ ਮਰ ਸਕਦੀਆਂ। ਆਓ ਮੈਂ ਬੇਨਤੀ ਕਰਾਂ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਫਿਰ ਆਪਸ ਵਿੱਚ ਰਹਿ ਕਰਦੇ। ਬੋਤਾ ਸਿੰਘ ਨੇ ਆਖਿਆ, ਸੁਣ ਗਰਜੇ ਸਿੰਘ ਸ਼ੇਰਾ। ਬਾਬਾ ਬੋਤਾ ਸਿੰਘ ਦੇ ਗਰਜਾ ਸਿੰਘ ਗੱਲ ਸੁਣ ਮੇਰੀ। ਬੋਤਾ ਸਿੰਘ ਨੇ ਆਖਿਆ, ਸੁਣ ਗਰਜੇ ਸ਼ੇਰਾ, ਮੌਤ

ਘੰਡੀ ਨੂੰ ਘੁੱਟ ਦਿਆਂਗੇ। ਪਲੇ ਹੋਏ ਜੋ ਚੂਰਮੇ ਖਾ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਘੁੱਟ ਦਿਆਂਗੇ। ਆਲਮਗੀਰੀਆ ਦੇਸ਼ ਦੇ ਵੈਰੀਆਂ ਨੂੰ ਨਿੰਬੂ ਵਾਂਗ ਨਚੋੜ ਕੇ ਸੁੱਟ ਦਿਆਂਗੇ। ਇਹ ਦੋਨੇ ਸਿੰਘ ਤਿਆਰ ਹੋਏ ਐ ਝਾੜੀਆਂ ਦੇ ਵਿੱਚੋਂ ਬਾਹਰ ਆਉਣ ਦਾ ਪ੍ਰਬੰਧ ਕਰ ਲਿਆ। ਉੱਠੇ ਦੋਨੇ ਸੁਰਮੇ ਗਏ ਵਿੱਚ ਮੈਦਾਨ ਦੇ ਆ। ਦੋਨੇ ਸੁਰਮੇ ਮੈਦਾਨ ਵਿੱਚ ਆ ਗਏ। ਫਿਰ ਉਹਨਾਂ ਬੈਰੀ ਵਾਲ ਕਰਤਾ ਆਪਣਾ ਤੇ ਦਿੱਤਾ ਨਿਸ਼ਾਨ, ਚੜ੍ਹਾ ਆ ਜਰਨੈਲੀ ਸੜਕ ਤੇ ਦਿੱਤਾ ਨਾਕਾ ਲਾ। ਉਹਨਾਂ ਗੱਡਾ ਆਨਾ ਆਖਿਆ ਤੇ ਟਕਾ ਖੋਤਾ ਦਿੱਤਾ ਲਾ। ਕਹਿੰਦੇ ਰਾਜ ਖਾਲਸਾ ਹੋ ਗਿਆ ਰਹੇ ਜਕਾਰੇ ਲਾ, ਅਜੀਤਵਾਲ ਦੇ ਪਾਰਸਾ ਅੱਜ ਡਟ ਗਏ ਬੇਪਰਵਾਹ। ਬੇਪਰਵਾਹ ਹੋ ਕੇ ਡਟ ਗਏ। ਆਓ ਕਹਿੰਦੇ ਵੀ ਸਾਨੂੰ ਫਿਰ ਬਾਜਾਂ ਵਾਲੇ ਦੇ ਪੁੱਤ ਕਿਹਨੇ ਕਹਿਣਾ ਜੇ ਸਰਕਾਰ ਦੇ ਨੱਕ ਚ ਦਮ ਨਾ ਲਿਆਦਾ ਸਾਥੀ ਹੈ।

ਜਿਹੜਾ ਮੌਕੇ ਸਾਂਭੇ ਵੀਰਤਾ ਬਰੇਸ ਦੇ, ਜਿਹੜਾ ਮੌਕੇ ਸਾਂਭੇ ਵੀਰਤਾ ਬਰੇਸ ਦੇ, ਕਹਿਣਾ ਨੀ ਕਿਸੇ ਨੇ ਸਿੰਘ ਦੇ ਸ਼ਮੇ।

ਮੈਦਾਨੀ ਤੇ ਯੋਧੇ ਮਰਦ ਦਲੇਰਾਂ ਦੀ ਸਵਾ ਸਵਾ ਲੱਖ ਨਾਲ ਇੱਕ ਇਕੱਲਾ ਸਿੰਘ ਲੜਾ ਦਿੱਤਾ, ਇੱਕੀਆਂ ਦੀ ਇਕਤਾਲੀ ਵਾਲਾ ਨਿਉਂਦਾ ਪਾ ਦਿੱਤਾ, ਨੱਥ ਜਨਮਾਂ ਨੂੰ ਪਾਈ ਬੈਰੀ ਕੰਬਲ ਲਾ ਦਿੱਤਾ, ਜੀਤਵਾਲ ਦੇ ਪਾਰਸ ਨੇ ਵੀ ਸੱਚ ਸੁਣਾ ਦਿੱਤਾ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਮਾਵਾਂ ਕੱਲ੍ਹ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕ ਜੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਗੁਰੂ ਦੀ ਵਡਿਆਈ ਕਰਦੇ ਹਾਂ, ਯੋਧਿਆਂ ਦੀ ਸਿਫਤ ਸਲਾਹ ਕਰਦੇ ਹਾਂ, ਭੁੱਲਾਂ ਹੋ ਜਾਂਦੀਆਂ। ਤੋਏ ਤੱਕ ਨਾ ਐਬ ਗੁਣਾਹ ਮੇਰੇ, ਜਰਾ ਚਾਹੀਦਾ ਰਹਿਮ ਦਤਾਰ ਤੈਨੂੰ। ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ, ਕੌਣ ਆਖਦਾ ਬਖਸ਼ਣ ਹਾਰ ਤੈਨੂੰ। ਗੁਰੂ ਬਖਸ਼ਣ ਹਾਰੇ ਨੇ, ਗੁਨਾਹਾਂ ਦੀ ਮਾਫ਼ੀ ਬਖਸ਼ਣ। ਅੱਗੇ ਤੋਂ ਸਮਤ ਦੇਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਅਤੇ ਗੁਰੂ ਵਡਿਆਈਆਂ ਗੁਰ ਇਤਿਹਾਸ ਕਰਨ ਦੀਆਂ ਦਾਤਾਂ ਮਹਾਰਾਜ ਬਖਸ਼ੀ ਰੱਖਣ, ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹੀ ਹਾਜ਼ਰੀਆਂ ਪ੍ਰਵਾਨ ਹੋਣ, ਕਦਮ ਕਦਮ ਸਫਲਾ ਹੋਵੇ, ਘਰੋ ਘਰੋਂ ਨਿਤਨੇਮ ਦੀਆਂ ਦਾਤਾਂ, ਕਾਰੋਬਾਰਾਂ 'ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਸੱਚੇ ਪਾਤਸ਼ਾਹ ਬਖਸ਼ਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਕੋਈ ਵੀ ਰਸਨਾ ਬਾਂਝੀ ਨਾ ਰਹੇ, ਸਾਰੇ ਰਲ ਕੇ ਗੁਰਬਾਣੀ ਪੜ੍ਹੀਏ ਜੀ। ਆਓ ਬਾਣੀ ਨਾਲ ਜੁੜੀਏ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਰਹਿਮਤ ਹੋਈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਜੀ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਕਾਕਾ ਅਰਮਾਨ ਸਿੰਘ ਸੰਧਵੀ ਦੇ ਸਤਿਗੁਰੂ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਅਰਦਾਸ ਬੇਨਤੀ ਕਰਾ ਰਹੇ ਹਨ ਕਿਰਪਾ ਕਰਨੀ ਬੱਚੇ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਗੁਰਸਿੱਖੀ ਦੀ ਦਾਤ ਝੋਲੀ 'ਚ ਪਾਉਣੀ ਸਤਿਗੁਰੂ ਹਰ ਮੈਦਾਨੇ ਫਤਿਹ ਕਰਨੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਆਪਣੀ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਸ੍ਰੀ ਮਹੱਲਾ ਪਹਿਲਾ। ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਅਨ ਲੋਹ ਪਵਨ ਚਵਰੋ ਕਰੇ, ਸਗਲ ਬਨਰਾਏ ਬੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧਿਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਈ, ਇਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁਵਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ,

ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੇ ਸੁਖ ਮੰਡਾ ਹੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਹੇ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁਖਾਸਣ ਤਿਆਰ ਹਨ, ਕਿਰਪਾ ਕਰੋ ਸੁਖਾਸਣ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਸ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ

ਰਚਨਾ ਸ੍ਰੀ ਮਹਲਾ ਪੰਜਵਾਂ। ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖਾ ਨਿਮਖ ਤੁਮ ਹੀ ਪ੍ਰਤਪਾਲੋ।

ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਰਤ ਪਾਲੋ ਹਮਾਰਕ ਤੁਮਰੇ ਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚਾ ਸੋਚਣ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵਈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਣੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਸੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੁਮਨ ਜੀਆ ਹੁਕਮ ਮਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇਕ ਨਾ ਹੁਕਮੀ ਬਖਸੀ ਸਾਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ

ਕਥਨਾ ਕਥੀ ਨੇ ਆਵਾ ਤੂਟ ਕਥ ਕਥ ਕਥੀ।

ਨਾਨਕੇ ਵਹਿ ਜਾਣੀਐ ਸਵਿਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ।

ਸੁਭ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰੀ ਸਰਗੁਣ ਗੁਰਖ ਬਰਮਾ ਗੁਰ ਪਾਰਮਤੀ ਮਾਈ।

ਪਾਣੀ ਗੇ ਨਾਏ ਗਰੀ ਜੇਤੀ ਸਿਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਾਗ ਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਦ ਨੂੰ ਮੁੱਚਾ ਕੇ

ਸੁਣਿਆ ਦੀ ਬਲੋ ਪਾਤਾਲ ਸੁਣਿਆ ਭੁਇਨ ਸਕਾ ਕਾਰ ਨਾਨਕ ਭਗਤਾਂ ਸਦਾ ਵਿਕਾਰ ਸੁਣਿਆ ਦੂ ਬਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੂਗ ਜੂਗ ਧਰਮ ਭੇਦ ਸੁਣਿਆ ਸਾਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਤਸੰਦ ਹੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਬੜਬੜ ਬਾਵਾ ਮਾਨ ਸੁਣਿਆ ਲਾਗੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੇ ਗਾ ਸੁਣਿਆ ਸ਼ੇਖ ਵੀ

ਗਰਗਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਲ ਕਲਮ ਨ ਨਿਕਣ ਹਾਰ, ਮੁੰਨੇ ਗਾਬਾ ਕਰਮ ਵਿਚਾਰ, ਐਸਾ ਨਾਮ ਦੀ ਰੰਜਨ ਹੋਏ, ਜੇ ਕੋ ਮਨ ਜਾਣੈ ਮਨ ਗੋਏ। ਮੰਨਾ ਸੁਰਤ ਹੋਆ ਮਨ ਬੁੱਧ, ਮੰਨਾ ਸਗਲ ਭਵਨ ਗੀ ਸੁਧ, ਮੰਨਾ ਮਹ ਝੂਟਾ ਨਾ ਖਾਏ, ਮੰਨਾ ਨਿਮਕਾ ਸਾਸਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨਾ ਮਾਰਗ ਠਾਗ ਨ ਪਾਏ, ਮੰਨਾ ਬਸੋਂ ਵਰਗੜ ਜਾਏ।

ਰੱਖਿਆ ਜਨ ਸੂਤ ਜੇ ਕੋ ਬੁਝੀ ਹੋਇ ਸਚਿਆਰ ਤਬਲੈ ਉਮਰ ਗੀਤਾ ਪਾਤਰ ਦਿਓਰ ਬਰਹਰ ਹੋਰ ਦਿੱਤੀ ਭਾਤ ਲੈ ਗੁਣ ਜੋਰ ਜੀਆ ਜਾਤ ਰੰਗਾਂ ਕੇ ਨਾਮ ਸੁਮਨਾ ਲਿਖਿਆ ਬੁੜੀ ਕਲਾ ਮਿਉ ਲੇਖਾ ਲਿਖ ਜਾਣਾ ਕੂਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲ ਰੂਪ ਕੇਤੀ ਦਾ ਜਣੇ ਗੁਣਗੂਦ ਗੀਤਾ ਪਸਾ ਹੋਏ ਕੂਕਾ ਵਾਹੁ ਦਿਸਤੇ ਹੋਏ ਲਾਦਰੀਆ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੋ ਤੁਰ ਪਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਦਵਤਾਓ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਦੀਆ ਸੰਦਾਤਾ

ਅਸੰਖ ਮੂਰਖ ਅੰਧ ਘੋਰ ਸੰਘ ਜੋਰ ਹਰਾਮ ਖੋਰ ਸੰਘ ਅਮਰ ਕਰ ਜਾਹੇ ਜੋਰ ਅਸੰਖਾ ਗਾਲ ਵੜ ਹਤਿਆ ਕਮਾਹੇ ਸੰਘ ਬਾਬੀ ਪਾਪ ਕਰ ਜਾਹੇ ਅਸੰਘ ਊੜਿਆਰ ਕੂੜੇ ਫਿਰਾਹੇ ਸੰਘ ਮਰੇਸ਼ਮਰ ਪੱਖ ਖਾਏ ਸੰਗਿੰਦਾ ਸਿਰ ਕਰੈ ਭਾ ਨਾਨਕ ਨੀਤ ਕੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਪਾਵੈ।

ਅਕਰੀ ਨਾਮ ਕਰੀ ਸਲਾਹਾਯ ਅਕਰੀ ਗਿਆਨ ਗੀਤ ਗੁਣ ਗਾਇ ਅਕਰੀ ਲਿਖਣ ਬੋਲਣ ਬਾਣ ਖਰਾਸ ਸੰਜੋ ਬਖਾਣ ਜਿਹਨੇ ਲਿਖੇ ਤੇ ਸਰਣਾਹੀ ਨੇ ਫਰਮਾਏ ਤਿਬਦੇ ਪਾਹੇ ਦਿੱਤਾ ਗੀਤਾ ਦਿੱਤਾ ਨਾ ਮਰਣਾ ਵੀ ਨਾਹੀ ਕੋਠਾਉ ਕੁਦਰਤ ਕੌਣ ਕਹਾਂ ਵਿਚਾ ਵਾਰਿਆ ਜਮਾਈ ਕਵਾਰ ਜੂਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈ ਤਨ ਦੇਹ ਪਾਣੀ ਧੋਤਾ ਉਤਰ ਸੁਖੀ ਮਲੀਤੀ ਪੜੋਏ ਦੇਸਾ ਬੂਣ ਲਈਆ ਉਦੋਏ ਪ੍ਰਿਆ ਮਰਬਾ ਪਾਕਾ ਸੰਗ ਉਤੁ ਪੈ ਨਾਮ ਕਰੰ ਪੁੰਨੀ ਪਾਪੀ ਆਖਰਣਾ ਹੀ ਗਲਕਾ।

ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨੜਾ ਹੋਮਨੀ ਜੇ ਤੇ ਮਨੋ ਨ ਵੀਸਰਾ ਅੰਦਰਾ ਸੁਪਤੀ ਕਰਨੇ ਅੰਦੇ ਅੰਦਰਾ ਕਰਨਾ ਦੇਨੇ ਅੰਦੇ ਅੰਦਰਾ ਵੇਖਣ ਸੁਣਨੇ ਅੰਦੇ ਅੰਦਰ ਜਾਪਾ ਕਮਨ ਮੰਦਾ ਅੰਦਰ

ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾਉ ਉੱਚੇ ਬੜੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਏ ਤਾਂ ਸੁੱਚਾ ਕਹੋ ਜਾਣਾ ਸੋਏ ਜੇ ਬੜਿਆ ਜਾਣੇ ਆਪਾ ਬਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦੰਨਾ ਨਾ ਮਾਏ ਕਿਤੇ ਮੰਗਾ ਜੂਦਾ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਗਾ ਤੁੱਟੈ ਵਿਕਾਰ ਕਿਤੇ ਲਾਲਾ ਮੁਕਰ ਬਾਹੇ ਕਿਤੇ ਮੂੜਾ ਖਾਈ ਖਾਏ ਕਿਤੇ ਆ ਦੂਬੂ ਸਰਮਾਰੇ ਪੇ ਦਾਤ ਨੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੇ ਆਖਣ ਬਾਏ ਉਹ ਜਾਣੈ ਜਿੱਦੀਆਂ ਮਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇ ਹੀ ਗੇ

ਜੇ ਬੁੜ ਪਾਵਾ ਤੇ ਬੁੜ ਹੋਵੇ, ਨਾਨਕ ਜਾਣਾ ਸਾਚਾ ਸੋਵੇ, ਜੇ ਕੋ ਆਖੈ ਮੂਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਸਰਬ ਸੰਭਾਲੇ ਮਾਝੇ ਨਾਦਾ ਨੇਕਾ ਸੰਗਾ, ਕਿਤੇ ਬਾਹਮਣ ਆਰੇ ਕਿਤੇ ਰਾਗ ਬਰੀ ਸੋ ਕਹੀਆਂ ਕਿਤੇ।

ਲਿਖ ਜਾਣਾ ਨਿਖਲੇ ਤਨ ਵਿਚਾਰੀ ਗਾਵਾਈ ਸਰਬ ਬ੍ਰਹਮਾ ਦੇਵੀ ਸੋਮ ਸਦਾ ਸਵਾਰੀ ਗਾਵਾਹੀ ਦੇ ਦਾਸਨ ਬੈਠੇ ਦੀਪ ਦਿਆ ਨਰਨਾਲੇ ਗਾਵਾ ਸਿੱਧ ਸਮਾਧੀ ਅੰਦਰ ਕਾਮ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਾ ਬਰਦਨ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਲਾ ਸੁਰਗਾ ਮਛ ਬਿਆਲੇ ਗਾਵਨ ਰਤਨੇ ਪਾਏ ਧੀਰੀ ਅੜਸੜ ਦੀਤ ਨਾਲੇ

ਸਾਲੇ ਹੋਰ ਕੀਤੇ ਕਾਮਨ ਸੇਮਾ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜੇ ਵਾ ਤਿਸ ਦੀ ਵਡਿਆਈ ਜੋ

ਸੁੰਦਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮਾ ਕਾਰਜ ਗਣੀਆ ਰੂਪ ਰੰਗੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਬਦੇ ਕਿਤੇ ਇੰਚਾ ਸੂਰ ਕਿਤੇ ਕਿਤੇ ਮੰਡਾ ਦੇਸ਼ ਕਿਤੇ ਸਰਬਦਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਮੁੰਨ ਕਿਤੇ ਕਿਤੇ ਰਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾ ਨਰਿੰਦ ਕੇਤੀਆਂ ਸੁਰਤੀ ਸੇਵਾ ਕਿਤੇ ਨਾਨਕੇ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਰ ਮਨੂਰ ਕੂੜਾ ਆਨੰਦ ਸਰਮ

ਤਿਥਾਕੜੀਏ ਸੁਰਤ ਮਤ ਮਨ ਬੁੱਧਾ ਤਿਥਾਕੜੀਏ ਸੁਰਾਂ ਸਦਾਂਗੀ ਸੁਧਾ ਕਰਮ ਕਾਂਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਕੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿਥਾ ਲੋ ਲੋ ਆਕਾਰ ਜੇਵ ਜੇਵ ਹੁਕਮ ਤਿਵ ਤਿਵਕਾਰ ਵੇਖਿਆ

ਦੇਖ ਭੇਖ ਤੂੰ ਕਹਿ ਨਾ ਸਕਤ ਕਿਹ ਅਚਲ ਮੂਰ ਦੇਨ ਪਾ ਪ੍ਰਕਾਸ਼ ਅੰਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ ਧਰੇ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਨ ਕੈ ਤਵ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਉਜੰਗ ਬਰਿਆਰ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਅਰੂਬੇ ਨਮਸਤੰਗ ਅਨੂਬੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸਵੇਕਾ ਨਮਸਤੰਗ ਅਨੇਕਾ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੂਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਬੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਬਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਵਗੌਨੇ ਨਮੋ ਸਰਵਪੌਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੁਖੰ ਨਮੋ ਸਰਵਭੂਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੋਗੇ ਨਮੋ ਭੁਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਬਾਲੇ

ਨਮੋ ਸਰਵਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਵ ਬਾਲੇ ਨਮੋ ਸਰਵ ਕੌਣੇ ਨਮੋ ਸਰਵ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਪਾਨ ਪਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ।

ਨਮੋ ਦਾਨਦਾਨੇ ਨਮੋ ਮਾਰ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ।

ਉਜੰਗ ਪ੍ਰਿਆਰ ਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਦਾਨੇ ਨਮਸਤਮੰਗ ਨਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਬੇਸੇ ਨਮੋ ਰਾਜਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਏ ਨਮੋ ਗੀਤ ਗੀਤੇ ਨਮੋ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੋਕੇ ਨਮੋ ਸੋ ਸੋਕੇ ਨਮੋ ਸਰਬਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨ ਨਮੋ ਪਰਮਤਾਨ ਨਮੋ ਸਰਾ ਮੰਤਰੰਗ ਨਮੋ ਸਰਬਜੰਤਰੰਗ ਨਮੋ ਸਰਬਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆ ਖਿਜੇ ਆ ਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਿਰ ਪ੍ਰਸ਼ੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ

ਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖਾ ਆ ਪੁਰਖ ਦਾ ਮੂਰਤਾ ਜੂਨ ਆਦ ਸੇਖ ਦੇ ਸੌਰਣਾ ਭੇ ਜਾਕਰ ਰੂਪ ਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾ ਮਹੀਨ ਬੇ ਧਾਮੂ ਨਾ ਜਾਏ।

ਅੰਗਹੀਨ ਭੰਗ ਨਾਤਮ ਏ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਬ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੀਨ ਬੀ

ਚੇਤਾ ਮਧੂ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨੀ

ਚੱਕਰ ਧਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ। ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰ ਨਾ ਪਿੱਤਰਾ ਨਾ ਕਰਮੰ ਨਾ ਕਾਏ ਆ ਜਨਮੰ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀਸ ਆਦਿਸ ਆਦ੍ਰਿਸ ਆਗ੍ਰਿਸ ਭਗਵਤੀ ਛੰਦ ਪ੍ਰਸਾਦ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੀਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਤਸੁਕਾ ਕੇ ਵਧੂਤ ਮਰਣਾ ਕੇ ਵਿਭੂਤ ਕਰਣਾ ਕੇ ਰਾਜੰ ਪ੍ਰਵਾਹੈ ਕੇ ਧਰਮੰ ਪ੍ਰਜਾ ਹੈ ਕੇ ਆ ਸ਼ੋਕ ਮਰਣਾ ਕੇ ਸਰਬਾਇ ਮਰਣਾ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਵ ਅਨੂਪੈ ਕੇ ਆਦਾ ਅਧੀਮ ਹੈ ਕੇ ਆਪ ਭੀਮ ਹੈ ਕੇ ਚਿਤਰੰ।

ਜੀ ਦੇਹੰਤ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਰੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੇ ਕਿ ਸਰਬਤਰ ਭਾਉਣੇ ਕਿ ਸਰਬਤਰ ਦੇਸਾ ਕਿ ਸਰਬਤਰ ਬੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਬਾਹੋ ਕਿ ਸਰਬਤਰ ਦੇਸਾ ਕਿ ਸਰਬਤਰ ਬੇਸਾ ਕਿ ਸਰਬਤਰ ਕਾਲ ਕਿ ਸਰਬਤਰ ਪਲ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੁਖ ਕਿ ਸਰਬਤਰ ਭੁੱਖ ਕਿ ਸਰਬਤਰ ਤ੍ਰਾਣ ਕਿ ਸਰਬਤਰ ਪ੍ਰਾਣ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਮਾਨਿਆ ਸਦਾ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਕਿ ਸਰਬਤਰ ਮਨ ਕਿ ਸਰਬਤਰ ਇੰਦਰ ਕਿ ਸਰਬਤਰ ਚੰਦਰ ਕਿ ਸਰਬੰ ਕਲੀਮ ਕਿ ਪਰਮੰ ਬਾਹੀਮ ਕਿ ਆਕਲ ਅਲਾਮ ਕਿ ਸਾਹਿਬ ਕਲਾਮ ਕਿ ਉਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਲੀ ਕਦਮ ਦਾਮ ਗਨੀਮਲ ਸ਼ਿਕਸ਼ਤੇ ਗਰੀਬੁਲ ਪਰਸਤ ਬਿਲਲ ਦਲ ਮਕਾਨਾ ਜਮੀਨਦਲ ਜਮਾਨਾ ਤਮੀਜਲ ਤਮਾਮ ਰੁਜੂਲ ਨਿਦਾਨ ਹਰੀਫਲਾ ਜੀਮ ਰਜਾਇਕ ਜਗੀਨਾ ਅਨੇਕੁਲ ਤਰੰਗ ਹੈ ਭੀਦ ਹੈ ਪੰਘ ਹੈ ਜੀਜੁਲ ਨਵਾਜ ਹੈ ਗਰੀਮੁਲ ਖਰਾਜ ਹੈ ਨੇ ਰੁਕਤਾ ਸਰੂਪ ਹੈ ਤ੍ਰੇ ਮੁਕਤਾ ਬਮੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸਦਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸ

ਅਭੰਗ ਹੈ ਨੰਗ ਹੈ ਭੀਖ ਹੈ ਲੀਖ ਹੈ ਬ੍ਰਹਮ ਹੈ ਕਰਮ ਹੈ ਨਾਰ ਹੈ ਜੁਗਾਰ ਹੈ ਅਜੈ ਹੈ ਬੈ ਹੈ ਮੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਪੰਧ ਹੈ ਬੰਧ ਹੈ ਅਭਗਤ ਹੈ ਬੀਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਦ ਹੈ ਅਲੇਖ ਹੈ ਦੇਖ ਹੈ ਲੇਖ ਹੈ ਭੀਖ ਹੈ ਅਟਾ ਹੈ ਗਾਹ ਸਭ ਹੈ ਗਮ ਹੈ ਅਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਸ਼ਾਮ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੂ ਸਰਬੰਗ ਤਰਾਣੂ ਸਰਬਾਂ ਕਰਮਾ ਸਰਬਾਂ ਧਰਮੰਗ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਲ ਸੰਤਵਾ ਪ੍ਰਸਾਦ ਨਮੋ ਧਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਆਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਦਰਭੰਗੀ ਦਰਗਾਮੇ ਨਿਰਭੰਗੀ ਸਰੂਪੇ ਸਰਬੰਗ

ਕਿ ਜਾਹਰ ਹਜੂਰ ਹੈ ਕਿ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਵਾਜ ਹੈ ਹਰੀਫ ਉਲ ਸ਼ਿਕਨ ਹੈ ਰਾਸਲ ਬਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਨ ਨਿਵਾਸ ਹੈ ਗੰਜੁਲਾ ਗਨੀਮ ਹੈ ਰਜਾਇ ਕਰਹੀਮ ਹੈ ਸਮਸਤਲਾ ਜੁਮਾ ਸਮਸਤਲ ਜੁਬਾ ਹੈ ਕਿ ਸਾਹਿਬ ਖਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਬੇਸਲ ਦਰਵਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮ ਈਸਾ ਸਮਸਤਲਾ ਜੀਜ ਹੈ ਸਮਸਤਲਾ ਦੀਸ ਹੈ ਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਦਲ ਜਮਾ ਹੈ ਮੀਕੁਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਕਿ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਬਰਬਾ ਹੈ ਕਿ ਅਚਲੰਗ ਅਲੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਤ ਹੈ ਪ੍ਰਸਾਦ ਮੁਨ ਮਨ ਪ੍ਰਣਾ ਗੁਣਗਨ ਮੁਦਾਮ ਅਰ ਪਰਿਆ ਗੰਜ ਅਰਣਾ ਪ੍ਰਭੰਜ ਅਨਗਨ ਪ੍ਰਣਾ ਮੁਨਮਾ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮੁਨਮਨ ਪ੍ਰਕਾਸ਼ ਗੁਣ ਗਨ ਪ੍ਰਣਾ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ

ਕਾਲੀ ਹੈ, ਕਲ ਖੰਡਨ ਹੈ, ਮੈਂ ਮੁੰਡਨ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਤ੍ਰਿਤ ਕੀ ਧਰਨ ਹੈ, ਜਾਗ ਕੀ ਕਰਨ ਹੈ, ਮਨਮਾਨੀਏ ਹੈ, ਜਗ ਜਾਨੀਏ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਾਸੀ ਹੈ, ਸਰਬਨਾਸੀ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਬਵੀਸ਼ਵਰ ਹੈ, ਜਗਦੀਸ਼ਵਰ ਹੈ, ਬ੍ਰਹਿਮੰਡ ਸਹ ਕਲਖੰਡ ਸਹ ਪਰਤੇ ਪਰ ਹੈ, ਕਰੁਣਾ ਕਰ ਹੈ, ਆ ਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਿਤ ਵੇਸ਼ਵਰ ਹੈ।

ਨਰੇਪਾਇਕ ਹੈ ਸਰਬਾਇਕ ਹੈ ਭਾਭਨਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਪਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਰਿਸ਼ੰਦ ਨਮੋ ਸੂਰ ਸੂਰਜੇ

ਪਰਨਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮ ਮਭੂਤੇ ਸਮਸਤਲ ਸਰੂਪੇ ਕੋ ਕਰਮੰ ਵਾਰਾਣਸੀ ਸਵਧਰਮ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਵਾਰਾਣਸੀ ਕਰੀ ਮੁਲਕ ਨੰਦਾ ਸਮਸਤ ਨਿਵਾਸੀ ਅਜਾਏ ਬਾ ਬਭੂਤੇ ਗਜਾਏ ਬਾ ਗਨੀਮੇ ਹਰਿਅੰ ਕਰਿਅੰ ਕਰੀ ਮਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਤੇ

ਸਰਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰਨ ਕੇ ਦੇਹ ਪ੍ਰਯੋਗ ਕਰ ਜੋਗ ਜਤੀ ਕੇ ਸੂਸਰਾਧਨ ਸੁਧ ਸੁਰਾਧਕ ਸੰ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਪੂਨ ਦੇਖੀਏ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ ਏਕ ਰਤੀ ਮਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂੰ ਬਹੁ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤਾ ਪਾਉਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਭੂ ਭਲੀ ਬੇਨਾਮ ਸੀਸ ਨ ਜਾਤ ਵਿਚਾਰੇ

ਹਰੇ ਭੂਤ ਭਵਿੱਖ ਪਵਾਰਗ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਪਦੇ ਬਿਨਾ ਅੰਤ ਕਉ ਅੰਤ ਕੇ ਧਾਮ ਸਦਾਰੇ ਤੀਰਥ ਸਦਾ ਦਇਆ ਦਮਦਾਨ ਸੋ ਸੰਜਮਨੀ ਮਾਨੀਕ ਵਸੀਖਾ

ਹਜ਼ਾਰ ਕਲੇਖਾ ਸ਼੍ਰੀ ਭਗਵਾਨ ਭਜੇ ਬਿਨੁ ਬਦੇ ਕਰਤੀ ਬਨੇਕ ਨਲੇਖਾ ਸੋਦਾ ਸੇ ਪਾਦ ਵਾਸੁ ਸਾਸਨ ਅੰਦਰ ਜਾਨ ਦਲੈਂਗੇ ਭਾਰੀ ਗੰਭਾਰ ਭਰੇ ਮਨ ਮੈਂ ਕਰ ਬਰਬਤ ਪੰਖਾ ਲੇ ਨਹ ਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਰ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਦਿਆ ਜਹਾਂ ਨਿਦਾਨ ਚਲੈਂਗੇ ਵੀਰ ਪਾਰ ਬਨੇ ਮਰਿਆਰ ਚਹਰਾ ਸਾਰ ਕੀ ਧਾਰ ਪਛਈਆ ਤੂਰ ਸਦੇਸ਼ ਮਲਿੰਦ ਮਵਾਸਨ ਬਾਤੇ ਜਾਨ ਕੇ ਮਾਨ ਮਨਈਆ ਘਾੜੇ ਗਡਾਨ ਕੇ ਧੂੜ ਨਹਾਰ ਸੁਬਾਤਨ ਹੀ ਜਗਚਾਰ ਲਵਈਆ ਸਾਹਿਬਾ ਸ਼੍ਰੀ ਸਭ ਤੋਂ ਸਰਨਾਇਕ ਜਾਜਕਨ ਏਕ ਸੋ ਏਕ ਦਵਈਆ ਦਾਨਵ ਦੇਵ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਰ ਹੀ ਪਰ ਮੈਂ ਸਭ ਥਾ ਥਪੈਂਗੇ ਪਰ ਤਾਪਨ ਬਾੜ ਜੈ ਤਨ ਬਾਪਨ ਗੇ ਬਾਪੁੰਜ ਖਪੈਂਗੇ ਸਾਧ ਸਮੂਹ ਪਰ ਸੰਨ ਫਿਰ ਜਾਗ ਛਤਰ ਸਵੈ ਵਲੋ ਚਪੈਂਗੇ

ਵਾਇਓ ਬਾਸ ਕੀਆ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈ ਸਬਤਾਇਓ ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਆ ਤਨਹੀਂ ਪ੍ਰਭਾਇਓ ਕਾਹੂ ਲੈ ਬਾਹਨ ਪੂਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਸਾ ਮੈਂ ਕਾਹੂ ਬਸ਼ਾਂ ਕੋ ਸੀਸਨ ਵਾਇਓ ਕਉ ਬਤਾਨਕ ਪੂਜਤ ਹੈ ਪਸ਼ਪੂ ਮਿਰਤਾਨਕ ਪੂਜਨ ਤਾਇਓ।

ਸਕਲ ਪ੍ਰਜਾ ਜਨਿਆ ਸਵਾਰੀ ਸਿਵਕਣ ਗੁਰ ਸਭ ਗੁਣ ਸੁਖ ਦੀਆ ਸਤਰਨ ਗੁਰ ਪਾਲ ਮੋਹ ਵਰਗੀਆ।

ਇਸ਼ਟ ਕਰ ਫੁੱਲਾ ਸੰਦਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਬੀਰ ਬਿਛਾਨਾ ਖੜਖੜ ਕੀ ਪੜ ਪੜ ਕੀ ਜਾਣਾ ਜਪ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਰ ਦੀ ਉਪਾਰਾ ਜਮ ਆ ਕਰਖ ਕਰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਹਿਤ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਕਹੂੰ ਸਿਮਡਬੈ ਸੰਗਰ ਕੈਠਾ ਸਗਰੀ ਸਿਟ ਦਿਖਾਏ ਚੰਬਵਾ ਆ ਜੁਗਾ ਸਰੂ ਸੁਅੰਬਵਾ ਅਵਰਸ਼ਾ ਮੇਰੀ ਤੁਮ ਕਰੋ ਸੇਕੇ ਉਮਾਰ ਆਸਿਕ ਸੰਗਰ ਦੁਸ਼ਟਾ ਜਿਤੇ ਉਤਪਾਤਾ ਸਗਲ ਮਲੇਸ਼ ਕਰੋ ਨਮਕਾਤਾ ਜੇ ਆ ਤੁਰਦਾ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲਕੂ ਇੱਕ ਬਾਰ ਦਿਆਂ ਤਾਂ ਕੇ ਕਾਲ ਨਿਕਲਦਾ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟਾਰੀ ਤਰੈ ਦਤਕਾਲਾ ਕਿਰਪਾ ਦ੍ਰਿਸ਼ਟਾ ਤਰਨ ਜਾਏ ਨਿਹਰ ਹੋ ਤਾਂ ਕੇ ਧਾ ਤਨਕ ਮੋਹ ਹਰ ਹੋ ਰੇ ਦਾ ਸਿਰ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਵ ਸਕੈ ਨਾ ਕੋਈ

ਮਾਨਿਓ ਸਿਮਰਤ ਸ਼ਾਸਤਰ ਵੀਰ ਸਭਾ ਬਹੁ ਭੀਤ ਕਹਾ ਹਮ ਏਕ ਨ ਜਾਣਿਓ ਸ੍ਰੀ ਅਸਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੇ ਬਖਾਨਿਓ ਦੂਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੂ ਦੁਆਰ ਵਾਹਿ

ਬਾਹੇ ਗਹੇ ਗੀਲਾ ਜਸ ਗੋਬਿੰਦ ਦਾਸ ਤੁਹਾਰ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਮ ਦੀਆਂ ਵਾਧਾਈਆਂ ਰਾਗ ਰਤਨ ਬਰਵਾਰ ਭਰੀਆਂ ਸ਼ਬਦਾਂ ਗਾਵਣੇ ਆਈਆਂ ਸ਼ਬਦੂ ਤਾਂ ਗਾਵੂ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਸੁਖ ਮਰਿਆ ਵਸਿਆ ਜਿਨ ਈਸ਼ਾ ਸਾਹਿਬ ਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਦੋ ਸ਼ਬਦ ਰੂਪ ਪਿਆਰੂ।

ਸੁਭਾਗਾ ਘਰ ਸੁਭਾਗਾ ਸ਼ਬਦ ਵਾਦੇ ਕਲਾ ਨਿੰਕਰ ਧਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨਕਾਉ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੈ ਸੁਖਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨ ਦੇਹ ਨਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ

ਪਾਈਆ ਹੁਕਮ ਨਿਹ ਗੁਰੂ ਕੇਰਾ ਕਬ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸਰਮਨ ਮੇਰਿਆ ਏ ਮਾਇਆ ਮੋਹਣੀ ਰੇਤ ਪਰਮ ਬੁਲਾਇਆ

ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋਂ ਦਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਤ ਜਿਆਰ ਵਾਸਨਾ ਸਮਾਣੀ ਕਹਿ ਨਾਮ ਚਾਰ ਪੰਥਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਿਵ ਚੱਲਾ ਸਵਾਮੀ ਹੋਰ ਕਿਆ ਜਣਾ ਗੁਣ ਤੇਰੇ ਜੇਵ ਤੂੰ ਚਲਾ ਹੇ ਤਵੈ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਦੇ ਆਵਹੇ।

ਤੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਵੇ ਗੁਰਮਾਨਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿਜੀ ਸਾਸਾ ਨਾ ਜਾਏ ਨਾ ਜਾਏ ਸਾਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕੇ ਸੰਜਮ ਤੁਤਾ ਜਾਏ ਮਨ ਧੋ ਸ਼ਬਦ ਲਾਗੋ ਰਸੂਨ ਜਦ ਲਾਏ ਕਹਿ ਰਾਣ ਗੁਰਪ੍ਰਸਾਦੀ ਸਹਿਜ ਉਪਜੈ ਸਾਸਾ ਬਜਾਏ ਜੀ ਹਾਂ ਮੈਲੇ ਬਾਹਰੋਂ

ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰਥੈ ਕੋਈ ਪੁੱਛਾ ਬਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਮਨ ਸਤਿਗੁਰੂ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾ ਦੇਖੋ ਮਨ ਸਤਿਗੁਰੂ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਬੀਵਾਹ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਰਾਨੰਗ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹੇ ਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰਲੈ ਮਾਇਆ ਬੋਧਨ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਦਿਲ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਉਮਰਤਾਏ ਹੁਕਮ ਵਰਤਾਏ ਆ ਵੇਖਾ ਗੁਰਮਾਂ ਕਿਸੇ ਬਜਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾਂ ਜਿਸਨੋਂ ਆਪ ਕਰੇ ਸੋ ਹੋਵੈ ਏਕਾ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਣ ਪਾ ਵਿਚਾਰ ਦੇ ਤੱਤਾ ਸਾਲਣ ਜਾਣੀ ਤੱਤਾ ਸਾਲਣ ਜਾਣੀ ਗੁਰੂ ਬਾਜੋਂ ਤੱਤਾ ਸਾਲਣ ਜਾਣੀ

ਵਾਏ ਉਸ ਨੂੰ ਕਿਉਂ ਪਵੇ ਨਾ ਸਕੀ ਜਿਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇ ਲਾਏ ਗੁਰਮਾਂ ਸਦਾ ਸੰਭਾਲੀ ਆ ਕਹਿ ਰਾਨਗੇ ਬੜਦਾਤਾ ਸੁਖ ਮਨੋਂ ਸਾਰੀਆ ਜੈ ਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਦੇਈ ਕਰਤਾ ਹੀ ਨਰਚਾਇਆ

ਚੇਤ ਹਰ ਵਿਸਰੈ ਮੋਹ ਮਨੀ ਬਦ ਜਾ ਲਾਇਆ ਕਹਿ ਰਾਮ ਗੁਰ ਪ੍ਰਸਾਦੀ ਨਾਲ ਵਿਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਵ ਜਾਏ ਜਿਸ ਦਾ ਜੀਆ ਮੰਦਰਾ ਹਰ ਮਸੀਮਣ ਆਏ।

ਚਿੱਤਾ ਹੋਈ। ਏ ਸਰਮਣੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ, ਸਾਚਾ ਸੁਣਨ ਨੂੰ ਬਿਠਾਏ। ਸਰੀਰ ਲਾਏ ਸੁਣੋ ਸਰਬਾਣੀ ਦੇ ਸੁਣੀ, ਮੰਦਰ ਹਰਿਆ ਹੋਆ ਰਸਨਾ ਰਾਸ ਮਾਣੀ। ਸੱਚ ਅਲੱਖ ਵਡਾਣੀ ਤਾਂ ਕੀ ਕਰਕੀ ਨਾ ਜਾਏ, ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਗੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚਿੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ ਨਿਤਨੇਮ ਕਰ

ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਕਿਰਪਾ ਕਰੋ ਜੀ, ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ

ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤਾਂ ਬੜਭਾਗੀ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਅਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇਗਾ ਵਾਵੈ, ਮੰਗੈ ਮੋਖ ਦੁਆਰ ਜਤੀ ਸਦਾਵੈ, ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ।

ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਦਾ ਮੁੱਖ ਵਾਕ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਰਾਗ ਧਨਾਸਰੀ ਵਿੱਚ ਹੈ। ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ, ਇਹ ਸਾਰੇ ਇੱਕ ਦੂਜੇ ਦੇ ਪ੍ਰਾਇਵਾਚੀ ਸ਼ਬਦ ਹਨ, ਇੱਕ ਦੂਜੇ ਨਾਲ ਮਿਲਦੇ ਹਨ। ਖਸਮ ਮਾਲਕ, ਨਾਇਕ ਪ੍ਰਤਿਪਾਲਕ, ਠਾਕੁਰ ਦਾਤੇ ਇੱਕ ਹੀ ਰੂਪ ਹੈ। ਨਾਮ ਭਾਵੇਂ ਵੱਖਰੇ ਵੱਖਰੇ ਨੇ ਪਰ ਗੁਣਾਂ ਨੂੰ ਮੁੱਖ ਰੱਖ ਕੇ ਇੱਕ ਹੀ ਪਰਮਾਤਮਾ ਦੇ ਵੱਖ ਵੱਖ ਨਾਮ ਲੈਣੇ ਕੀਤੇ ਹਨ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਰਾਹੀਂ ਦੇਖਦੇ ਹਾਂ, ਜਿਨ੍ਹਾਂ ਭਗਤ ਜਨਾਂ ਨੇ, ਗੁਰੂ ਸਾਹਿਬਾਨਾਂ ਨੇ, ਭੱਟ ਸਾਹਿਬਾਨਾਂ ਨੇ ਪਰਮਾਤਮਾ ਦੇ ਅਨੇਕਾਂ ਨਾਮ ਲੈਣੇ ਕੀਤੇ ਨੇ, ਉਹ ਗੁਣਾਂ ਨੂੰ ਮੁੱਖ ਰੱਖ ਕੇ। ਜਿਹੋ ਜਿਹੇ ਉਹਦੇ ਵਿੱਚ ਕਿਸੇ ਨੇ ਗੁਣ ਦੇਖੇ ਉਹੋ ਜਿਹਾ ਨਾਮ ਧਰ ਦਿੱਤਾ। ਕੀਰਤਨ ਨਾਮ ਕਥੇ ਤੇਰੀ ਦੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਗੁਰੂ ਸਾਹਿਬ ਦੀ ਬਾਣੀ ਦਾ ਬੋਲ ਹੈ ਕੀਰਤਨ ਕਿਰਤ। ਕਿਸੇ ਨੇ ਦੇਖਿਆ ਪਰਮਾਤਮਾ ਨੇ ਜੀਵਾਂ ਨੂੰ ਰਿਜ਼ਕ ਦਿੱਤਾ ਹੈ, ਭੋਜਨ ਦਿੱਤਾ ਹੈ ਖਾਣ ਵਾਸਤੇ, ਉਹ ਪ੍ਰਤਪਾਲਨਾ ਕਰਦਾ ਹੈ, ਇਸ ਕਰਕੇ ਪ੍ਰਤਪਾਲਕ ਕਹਿ ਦਿੱਤਾ। ਉਹ ਬੜਾ ਸਿਆਣਾ ਹੈ, ਸੂਝਵਾਨ ਹੈ, ਸਾਰਿਆਂ ਦੇ ਮਨ ਨੂੰ ਭਾਉਣ ਵਾਲਾ ਹੈ, ਇਸ ਕਰਕੇ ਨਾਇਕ ਕਹਿ ਦਿੱਤਾ। ਉਹ ਖਸਮ ਦੀ ਤਰ੍ਹਾਂ ਪ੍ਰਤਪਾਲਨਾ ਕਰਦਾ ਹੈ। ਇਹ ਗੁਣਾਂ ਦੇ ਆਧਾਰ 'ਤੇ ਪਰਮਾਤਮਾ ਦਾ ਨਾਮ ਰੱਖ ਦਿੱਤਾ ਗਿਆ। ਉਂਝ ਉਹ ਸਦੀਵੀ ਨਾਮ ਹੈ, ਸੱਚਾ ਨਾਮ ਹੈ, ਸਤਨਾਮ ਉਹਦਾ ਸਭ ਤੋਂ ਪੁਰਾਣਾ ਨਾਮ ਹੈ। ਸਤਨਾਮ ਤੇਰਾ ਪਰਾ ਪੂਰਬਲਾ, ਸਭ ਤੋਂ ਪਹਿਲਾ ਨਾਮ। ਸ਼ਾਇਦ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਦਾ ਅਰਥ ਸੱਤ ਹੀ ਹੈ, ਜੋ ਮੈਲਾ ਨਹੀਂ ਹੁੰਦਾ, ਜੋ ਗੁਆਚਦਾ ਨਹੀਂ, ਜੋ ਪੁਰਾਣਾ ਨਹੀਂ ਹੁੰਦਾ, ਜੋ ਕਦੇ ਅਲੋਪ ਨਹੀਂ ਹੁੰਦਾ, ਜੋ ਹਰ ਵੇਲੇ ਹੈ, ਸਦੀਵ ਹੈ। ਤੁਮ ਦਾਤੇ, ਤੁਸੀਂ ਦਾਤੇ ਹੋ। ਠਾਕੁਰ, ਹਿੰਦੂ ਧਰਮ ਵਿੱਚ ਠਾਕੁਰ ਬਣਾ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਨੂੰ ਠਾਕੁਰ ਆਖਿਆ ਜਾਂਦਾ, ਦੇਵਤਿਆਂ ਨੂੰ ਵੀ ਠਾਕੁਰ ਕਿਹਾ ਗਿਆ ਹੈ। ਪਰ ਸਾਡਾ ਮਾਲਕ ਤਾਂ ਕੇਵਲ ਤੂੰ ਹੀ ਹੈ, ਤੁਸੀਂ ਹੀ ਦਾਤੇ ਹੋ, ਤੁਸੀਂ ਹੀ ਠਾਕੁਰ ਹੋ, ਪ੍ਰਤਪਾਲਨ ਵਾਲੇ, ਨਾਇਕ, ਖਸਮ, ਇਹ ਸਾਰੇ ਗੁਣ ਤੇਰੇ ਅੰਦਰ ਹੀ ਨੇ ਰੱਬ ਜੀ। ਜਿਵੇਂ ਗੁਰੂ ਨਾਨਕ ਦੇਵ ਜੀ ਜਪ ਜੀ ਸਾਹਿਬ ਦੇ ਅੰਮ੍ਰਿਤਮਈ ਬੋਲਾਂ ਦੇ ਵਿੱਚ ਕਹਿੰਦੇ ਨੇ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇਹ ਵੱਖਰੇ ਵੱਖਰੇ ਰੂਪ ਤੇਰੇ ਮੰਨ ਲੈ ਗਏ ਕਿ ਇੱਕ ਰੂਪ ਵਿੱਚ ਤੂੰ ਸੰਸਾਰੀ ਬਣ ਕੇ ਆਉਂਦਾ ਹੈ, ਉਤਪਤੀ ਕਰਦਾ ਹੈ, ਇੱਕ ਰੂਪ ਦੇ ਵਿੱਚ ਤੂੰ ਰਿਜ਼ਕ ਦਿੰਦਾ ਹੈ ਵਿਸ਼ਨੂੰ ਦਾ ਰੂਪ, ਅਤੇ ਸੰਘਾਰ ਦਿੰਦਾ ਹੈ, ਦੀਵਾਨ ਲਾ ਕੇ ਨਾਸ਼ ਵੀ ਕਰ ਦਿੰਦਾ ਹੈ ਸ਼ਿਵਜੀ ਦਾ ਰੂਪ, ਬ੍ਰਹਮਾ ਦਾ ਰੂਪ, ਇਹ ਕਈ ਰੂਪ ਨੇ ਤੇਰੇ। ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਜੇ ਇਹਨਾਂ ਨੂੰ ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਮੰਨ ਵੀ ਲਿਆ ਜਾਏ ਤਾਂ ਸਤਿਗੁਰੂ ਜੀ ਕਹਿੰਦੇ, ਜਿਵੇਂ ਉਹਨੂੰ ਰੱਬ ਨੂੰ ਭਾਉਂਦਾ ਹੈ ਤਿਵੇਂ ਹੀ ਇਹ ਕੰਮ ਕਰਦੇ ਰਹੇ, ਕਿਉਂਕਿ ਇੱਕ ਖਿੱਤੇ ਦੇ ਵਿੱਚ ਸੀਮਿਤ ਸਨ। ਕੁਝ ਗ੍ਰੰਥਾਂ ਵਿੱਚ ਹਵਾਲਾ ਹੈ, ਪੂਰੀ ਦੁਨੀਆਂ 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਕਿ ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਦੀਵਾਨ ਲਾਉਂਦਾ, ਇਹ ਪੂਰੀ ਦੁਨੀਆਂ 'ਤੇ ਨਿਯਮ ਨਹੀਂ ਬਣਦਾ, ਨਾ ਹੀ ਲਾਗੂ ਹੁੰਦਾ।
ਦੁਨੀਆ ਦੇ ਇੱਕ ਛੋਟੇ ਜਿਹੇ ਖਿੱਤੇ ਦੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਉਹ ਵੱਖਰੇ ਵੱਖਰੇ ਰੂਪਾਂ ਵਿੱਚ ਹੈ। ਸਮੁੱਚਤਾ ਦੀ ਜਦੋਂ ਗੱਲ ਕਰਦੇ ਹਾਂ, ਬਾਣੀ ਦੀ ਇਹੀ ਵਿਲੱਖਣਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੇ ਇੱਕ ਖਿੱਤੇ ਵਿੱਚ ਉਹਨਾਂ ਨੂੰ ਮੰਨ ਵੀ ਲਿਆ ਜਾਏ ਤਾਂ ਫਿਰ ਵੀ ਇਹੀ ਗੱਲ ਕਹਿਣੀ ਪਵੇਗੀ, ਜਿਵੇਂ ਤਿਸ ਭਾਵੈ ਤਿਵੇਂ ਚਲਾਵੇ, ਜਿਵੇਂ ਹੋਵੇ ਫੁਰਮਾਨ। ਉਹਨਾਂ ਨੂੰ ਵੀ ਤਾਂ ਕਿਸੇ ਦਾ ਫੁਰਮਾਨ ਹੁੰਦਾ ਰਿਹਾ ਨਾ, ਉਹ ਵੀ ਕਿਸੇ ਦੇ ਹੁਕਮ ਕਰਕੇ ਹੀ ਇਸ ਜਗਤ 'ਤੇ ਆਏ ਸਨ। ਉਹ ਹੁਕਮੀ ਕੌਣ ਹੈ? ਇੱਕ ਹੀ ਪਰਮਾਤਮਾ ਹੈ, ਨਾਮ ਉਹਦੇ ਭਾਵੇਂ ਵੱਖਰੇ ਵੱਖਰੇ ਨੇ। ਨਿਮਖ ਨਿਮਖ ਤੁਮ ਹੀ ਪ੍ਰਤਿਪਾਲ ਹੋ, ਹਮ ਬਾਰਿਕ ਤੁਮਰੇ ਧਾਰੇ, ਤੇਰੇ ਧਰੇ ਹੋਏ ਟਿਕਾਏ ਹੋਏ ਅਸੀਂ ਬਾਰਕ ਹਾਂ, ਬੱਚੇ ਹਾਂ। ਤੁਸੀਂ ਹਰ ਨਿਮਖ ਦੇ ਨਾਲ ਸਾਨੂੰ ਪ੍ਰਤਿਪਾਲਦੇ ਹੋ ਅਤੇ ਸਾਡੀ ਅਰਦਾਸ ਵੀ ਹੈ, ਪ੍ਰਤਿਪਾਲੋ ਦਾ ਭਾਵੇ ਸਾਡੀ ਪਾਲਣਾ ਕਰੋ, ਔਰ ਪਾਲਣਾ ਕਰਦੇ ਵੀ ਹੋ, ਕਰ ਵੀ ਰਹੇ ਹੋ। ਅਸੀਂ ਤੇਰੇ ਬਾਲਕ ਹਾਂ, ਅਸੀਂ ਤੇਰੇ ਬੱਚੇ ਹਾਂ, ਤੇਰੇ ਧਾਰੇ ਹੋਏ ਹਾਂ, ਟਿਕਾਏ ਹੋਏ ਹਾਂ। ਇੱਕ ਬੋਲ ਧਨਾਸਰੀ ਰਾਗ ਵਿੱਚ ਆਉਂਦਾ ਹੈ, ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ। ਤੇਰੇ ਵਿੱਚ ਇਹ ਵੀ ਗੁਣ ਹੈ, ਤੂੰ ਬੰਧਨਾਂ ਤੋਂ ਛੁਡਾ ਦਿੰਦਾ ਹੈ, ਛੁਟਕਾਰਾ ਦੇ ਦਿੰਦਾ ਹੈ। ਅਤੇ ਜਦ ਗੁਰੂ ਦੀ ਕਿਰਪਾ ਹੁੰਦੀ ਹੈ, ਹੇ ਗੁਰੂ, ਤੂੰ ਐਸੇ ਪ੍ਰਭੂ ਨੂੰ ਮਿਲਾ ਵੀ ਦਿੰਦਾ ਹੈ। ਹਰ ਹਰ ਨਾਮ ਸੁਣਾਵੇ, ਉਸ ਹਰੀ ਦਾ, ਰੱਬ ਜੀ ਦਾ ਤੂੰ ਨਾਮ ਸੁਣਾਉਂਦਾ ਹੈ। ਫਿਰ ਪਾਤਸ਼ਾਹ ਕਹਿੰਦੇ, ਅਸਥਿਰ ਕਰੇ ਨਿਚਲ ਇਹ ਮਨਵਾ, ਬੌਰ ਨ ਕਤਹੂੰ ਧਾਵੈ। ਜੇ ਤੂੰ ਕਿਰਪਾ ਕਰੇ, ਨਦਰ ਕਰੇ, ਤਾਂ ਇਹ ਮਨ ਜਿਹੜਾ ਸਥਿਰ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਅਸਥਿਰ ਕਰੇ ਨਿਹਚਲ ਇਹ ਮਨਵਾ, ਇਹ ਜਿਹੜਾ ਮਨਵਾ ਹੈ ਨਾ, ਡੋਲਦਾ ਹੋਇਆ, ਇਹ ਨਿਹਚਲ ਹੋ ਜਾਂਦਾ ਹੈ। ਇੱਕ ਤਾਂ ਨਾ ਚੰਚਲ ਚਲਾਏ ਮਾਨ, ਇੱਕ ਹੈ ਨਿਹਚਲ ਜਿਹੜਾ ਚੰਚਲ ਨਹੀਂ ਹੈ, ਜਿਹੜਾ ਚਲਾਏਮਾਨ ਨਹੀਂ ਹੈ। ਜਦੋਂ ਇਹ ਅਸਥਿਰ ਹੋ ਜਾਂਦਾ ਹੈ, ਨਿਹਚਲ ਹੋ ਜਾਂਦਾ ਹੈ, ਫਿਰ ਬੌਰ ਨਾ ਕਤਹੂੰ ਧਾਵੈ। ਇਹ ਦੌੜਦਾ ਥੋੜ੍ਹੀ ਹੈ, ਇੱਧਰ ਉੱਧਰ ਭਟਕਦਾ ਥੋੜ੍ਹੀ ਹੈ। ਗੁਰੂ ਅਰਜਨ ਦੇਵ ਕਹਿੰਦੇ, ਹੈ ਕੋ ਐਸੋ ਹਮਰਾ ਮੀਤ, ਕੋਈ ਐਸਾ ਹੈ ਮਿੱਤਰ, ਕਿਹੋ ਜਿਹਾ? ਸਗਲ ਸਮੱਗਰੀ ਜੀਓ ਹੀਓ ਦਿਓ, ਅਰਪੂ ਆਪਣਾ ਚੇਤ। ਆਪਣਾ ਚਿੱਤ ਉਸਨੂੰ ਅਰਪਣ ਕਰਦੇ ਹਾਂ, ਜੋ ਸਾਨੂੰ ਸਾਰੀ ਸਮੱਗਰੀ ਦਿੰਦਾ ਹੈ, ਸਾਰੀਆਂ ਦਾਤਾਂ ਦਿੰਦਾ ਹੈ, ਬਖਸ਼ਾਂ ਕਰਦਾ। ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਕਹਿੰਦੇ, ਦਾਤੇ ਹੋ, ਪ੍ਰਤਿਪਾਲਣਾ ਕਰਦੇ ਹੋ, ਸਿਆਣੇ ਸੂਝਵਾਨ ਹੋ। ਨਿਮਖ ਨਿਮਖ ਸਾਡੀ ਸਾਰ ਲੈਂਦੇ ਹੋ, ਹਰ ਸਵਾਸ ਦੇ ਨਾਲ ਤੁਸੀਂ ਸਾਡੀ ਸੰਭਾਲ ਕਰਦੇ ਹੋ, ਸਾਰ ਕਰਦੇ ਹੋ, ਕਿਉਂਕਿ ਅਸੀਂ ਤੇਰੇ ਪੈਦਾ ਕੀਤੇ ਹੋਏ, ਤੇਰੇ ਬਾਰਕ ਹਾਂ, ਬੱਚੇ ਹਾਂ। ਜਿਸ ਤਰ੍ਹਾਂ ਇੱਕ ਬੁੱਲ ਪੜ੍ਹਦੇ ਹਾਂ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿੰਦ ਪੈਦਾ ਕੀਤੀ ਹੈ, ਪਿੰਡ ਸਰੀਰ ਪੈਦਾ ਕੀਤਾ, ਔਰ ਇੱਥੇ ਬਸ ਨਹੀਂ, ਪਹਿਨਣ ਵਾਸਤੇ, ਖਾਣ ਵਾਸਤੇ ਇਹ ਤੂੰ ਆਪ ਦੀ ਜਾ ਰਿਹਾ, ਦੇਈ ਜਾ ਰਿਹਾ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਸਾਡਾ ਲੇਖਾ ਜੋਖਾ ਤੂੰ ਨਹੀਂ ਕਰਦਾ, ਗਿਣਤੀ ਨਹੀਂ ਕਰਦਾ ਚੰਗੇ ਅਤੇ ਮਾੜੇ ਕਰਮਾਂ ਦੀ। ਤੇਰਾ ਇੱਕ ਬਖਸ਼ਿਸ਼ ਕਰਨ ਵਾਲਾ ਸੁਭਾਅ ਹੈ, ਬਿਰਧ ਜਿਸ ਨੂੰ ਕਿਹਾ ਗਿਆ ਬਾਣੀ ਦੇ ਅੰਦਰ, ਆਪਣਾ ਬਿਰਧ ਸੰਭਾਲ। ਤੂੰ ਆਪਣੇ ਦਾਸਾਂ ਦੀ ਪੈਜ ਆਪ ਹੀ ਰੱਖਦਾ ਹੈ, ਆਪਣੇ ਦਾਸ ਕੀ ਆਪ ਪੈਜ ਰੱਖ, ਸੇਵਕਾਂ ਦੀ ਪੈਜ ਰੱਖਦਾ ਹੈ, ਪੜਦੇ ਕੱਜਦਾ ਹੈ, ਨਾਨਕ ਸਦ ਕੁਰਬਾਨ।
ਇਸ ਹੁਕਮਨਾਮੇ ਦੀ ਜਿਹੜੀ ਮੁੱਖ ਭਾਵ ਵਾਲੀ ਪੰਕਤੀ ਹੈ ਰਹਾਓ ਜਿਸ ਨੂੰ ਆਪਾਂ ਆਖਦੇ ਹਾਂ, ਕਹਿੰਦੇ ਜਿਹਵਾ ਏਕ ਕਵਨ ਗੁਣ ਕਹੀਐ। ਗੁਣ ਤਾਂ ਬਾਹਲੇ ਹਨ, ਜਿਹਵਾ ਇੱਕ ਹੈ, ਖੂਬੀਆਂ ਕਈ ਨੇ, ਅਤੇ ਇੱਕ ਜਿਹਵਾ ਦੇ ਰਾਹੀਂ ਕਿਹੜਾ ਕਿਹੜਾ ਗੁਣ ਬਿਆਨ ਕਰੀਏ, ਕਿਹੜੇ ਕਿਹੜੇ ਗੁਣ ਦਾ ਵਰਣਨ ਕਰੀਏ, ਕਵਨ ਗੁਣ ਕਹੀਐ, ਕਿਹੜਾ ਕਿਹੜਾ ਗੁਣ ਆਖੀਏ, ਕਿਹਾ ਹੀ ਨਹੀਂ ਜਾ ਸਕਦਾ। ਇੰਨੇ ਜ਼ਿਆਦਾ ਗੁਣ, ਇੰਨੀਆਂ ਜ਼ਿਆਦਾ ਵਡਿਆਈਆਂ, ਇੰਨੀਆਂ ਖੂਬੀਆਂ, ਅਤੇ ਇੱਕ ਜਿਹਵਾ ਕਿਵੇਂ ਆਖੇ, ਬੇਸ਼ੁਮਾਰ ਬੇਅੰਤ ਸੁਆਮੀ, ਅਪਰ ਅਪਾਰ ਹੈ, ਅਥਾਹ ਹੈ, ਬੇਅੰਤ ਹੈ ਤੂੰ ਸਾਡਾ ਮਾਲਕ, ਤੇਰੋ ਅੰਤ ਨਾ ਕਿਨ ਹੀ ਲਈਏ, ਲਹੀਏ ਦਾ ਭਾਵ ਹੈ ਲੱਭਣਾ। ਅੱਜ ਤੱਕ ਕੋਈ ਵੀ ਤੇਰਾ ਅੰਤ ਲੱਭ ਨਹੀਂ ਸਕਿਆ, ਜਾਣਿਆ ਨਹੀਂ ਜਾ ਸਕਦਾ, ਤੇਰਾ ਅੰਤ ਕੋਈ ਪਾ ਨਹੀਂ ਸਕਿਆ। ਸਿਫਤਾਂ ਕਰਕੇ, ਗਾ ਕੇ, ਅੰਤਰ ਧਿਆਨ ਹੋ ਕੇ, ਮੁਗਧ ਹੋ ਕੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਪਾਰਾ ਵਾਰ, ਇਹ ਤਦਕ ਬੋਲ ਆਪਾਂ ਰੋਜ਼ ਪੜ੍ਹਦੇ ਹਾਂ। ਤੇਰਾ ਕੋਈ ਪਾਰਾ ਵਾਰ ਨਹੀਂ ਹੈ, ਕੋਈ ਅੰਤ ਨਹੀਂ ਹੈ। ਫਿਰ ਅੱਗੇ ਚੱਲ ਕੇ ਬੋਲ ਆਏਗਾ, ਅੰਤ ਕਾਰਨ ਕੇਤੇ ਬਿੱਲ ਲਾਹੇ, ਤੇਰਾ ਅੰਤ ਲੱਭਣ ਵਾਸਤੇ ਕਈਆਂ ਨੇ ਕਠਨ ਕਠਨ ਤਪ ਕੀਤੇ, ਕਹਿ ਕਹਿ ਕੇ ਥੱਕ ਕੇ ਚਲੇ ਗਏ, ਪਰ ਤੇਰਾ ਅੰਤ ਪਾ ਨਹੀਂ ਸਕੇ, ਤਾਂ ਕਿ ਅੰਤ ਨਾ ਪਾਏ ਜਾਹੀ। ਤੂੰ ਇੱਕੋ ਹਸਤੀ ਹੈ ਜਿਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਅੰਤ ਜੱਸਿਆ ਹੀ ਨਹੀਂ ਜਾ ਸਕਦਾ। ਜਿਹਵਾ ਇੱਕ ਹੈ, ਗੁਣ ਅਨੇਕਾਂ ਨੇ, ਬੇਸ਼ੁਮਾਰ ਹੈ ਤੂੰ, ਬੇਅੰਤ ਹੈ ਸੁਆਮੀ ਸਾਡਾ, ਤੇਰੋ ਅੰਤ ਕਿਸੇ ਨੇ ਅੱਜ ਤੱਕ ਲੱਭਿਆ ਨਹੀਂ ਹੈ, ਰਹਾਉ। ਕੋਟ ਪ੍ਰਾਧ ਹਮਾਰੇ ਖੰਡੋ, ਅਨਿਕ ਵਿਧੀ ਸਮਝਾਵੋ। ਉਂਜ ਤੂੰ ਕਿਰਪਾ ਕਰਦਾ, ਸਾਡੇ ਕੀਤੇ ਹੋਏ ਅਪਰਾਧ ਜਿਹੜੇ ਹੁੰਦੇ ਨੇ ਉਹ ਤੂੰ ਖੰਡ ਦਿੰਦਾ ਹੈ, ਅਨੇਕਾਂ ਤਰੀਕਿਆਂ ਦੇ ਨਾਲ ਵਾਰ ਵਾਰ ਸਾਨੂੰ ਸਮਝਾਉਂਦਾ ਹੈ, ਬੁਝਾ ਦਿੰਦਾ ਹੈ, ਗਿਆਨ ਦੇ ਦਿੰਦਾ ਹੈ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਅਗਿਆਨੀ ਹਾਂ, ਬੇਸਮਝ ਹਾਂ, ਅਲਪ ਬੁੱਧੀ, ਬਹੁਤ ਥੋੜ੍ਹੀ ਮਤ ਵਾਲੇ। ਅਲਪ ਕਹਿੰਦੇ ਨੇ ਜਿਸ ਦੀ ਮਾਤਰਾ ਬਹੁਤ ਥੋੜ੍ਹੀ ਹੋਵੇ, ਜਿਸ ਦੀ ਮਿਕਤਾਰ ਬਹੁਤ ਘੱਟ ਹੋਵੇ ਉਸ ਨੂੰ ਕਹਿੰਦੇ ਅਲਪ। ਅਸੀਂ ਅਲਪ ਮਤ ਵਾਲੇ ਹਾਂ, ਅਲਪ ਮਤ ਥੋਰੀ। ਲੇਕਿਨ ਦੂਜੇ ਪਾਸੇ ਜਦ ਤੈਨੂੰ ਦੇਖਦੇ ਹਾਂ ਤੇ ਤੂੰ ਨਾਇਕ ਹੈ, ਬੁੱਧੀਵਾਨ ਹੈ, ਤੁਮ ਆਪਣ ਬਿਰਧ ਰਖਾਵੋ, ਆਪਣੀ ਨਜ਼ਰ ਕਰਨ ਵਾਲੇ ਸੁਭਾਅ ਦੇ ਰਾਹੀਂ, ਖਿਮਾ ਕਰਨ ਵਾਲੇ ਸੁਭਾਅ ਦੇ ਰਾਹੀਂ, ਬਖਸ਼ਿਸ਼ਾਂ ਕਰਨ ਵਾਲੇ ਸੁਭਾਅ ਦੇ ਰਾਹੀਂ ਤੂੰ ਸਾਡੀ ਬਖਸ਼ਿਸ਼ ਕਰ ਦਿੰਦਾ ਹੈ, ਸਾਡੇ 'ਤੇ ਨਜ਼ਰ ਕਰ ਦਿੰਦਾ। ਜਿਨ ਕੌ ਨਜ਼ਰ ਕਰਮ ਤਿਨ ਕਾਰ, ਜਿਨ੍ਹਾਂ ਉੱਤੇ ਤੇਰੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਤੇਰਾ ਕਰਮ ਹੁੰਦਾ, ਤੇਰੀ ਬਖਸ਼ਿਸ਼ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਹੇ ਨਾਨਕ, ਰੱਬ ਜੀ ਤੇਰੀ ਨਜ਼ਰ ਦੇ ਨਾਲ ਉਹ ਨਿਹਾਲ ਹੋ ਜਾਂਦੇ ਨੇ। ਨਿਹਾਲ ਦਾ ਭਾਵ ਕੀ ਹੈ? ਤ੍ਰਿਪਤ ਹੋ ਜਾਂਦੇ ਨੇ। ਨਿਹਾਲ ਸ਼ਬਦ ਬਾਣੀ ਵਿੱਚ ਆਉਂਦਾ ਹੈ। ਨਿਹਾਲ ਇੱਕ ਅਵਸਥਾ ਹੈ ਜਦੋਂ ਨਾ ਕੋਈ ਤਾਂਘ ਰਹਿੰਦੀ ਹੈ, ਨਾ ਕੋਈ ਭੁੱਖ ਰਹਿੰਦੀ ਹੈ, ਨਾ ਕੋਈ ਖਿੱਚ ਰਹਿੰਦੀ ਹੈ। ਕੋਈ ਜੀਵ ਤੇਰੀ ਨਜ਼ਰ ਦੇ ਨਾਲ ਨਿਹਾਲ ਹੋ ਜਾਂਦਾ ਹੈ। ਨਿਹਾਲ ਨਿਹਾਲ ਨਿਹਾਲ, ਇਸ ਤਰ੍ਹਾਂ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਇਹ ਨਿਹਾਲ ਪਦ ਦੀ ਪ੍ਰਾਪਤੀ ਗੁਰੂ ਕੋਲੋਂ ਹੁੰਦੀ ਹੈ। ਜਿਸ ਤਰ੍ਹਾਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਖਦੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ,
ਕਿ ਗੁਰੂ ਜਦੋਂ ਨਦਰ ਕਰ ਦੇਵੇ ਉਹ ਜੀਵ ਨੂੰ ਨਿਹਾਲ ਕਰ ਦਿੰਦਾ ਹੈ, ਤ੍ਰਿਪਤ ਕਰ ਦਿੰਦਾ ਹੈ, ਭੁੱਖਾਂ ਮਿਟਾ ਦਿੰਦਾ ਹੈ, ਕਰ ਸ਼ਾਂਤ, ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਹ ਇੱਕ ਪੌੜੀ ਹੈ। ਆਧਾਰ ਕੀ ਹੈ? ਸੱਚਾ ਨਾਮ, ਜਿਹੜਾ ਗੁਰੂ ਕੋਲੋਂ ਮਿਲਦਾ ਹੈ, ਹੋਰ ਕਿਤੋਂ ਲੱਭਦਾ ਨਹੀਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸੱਚਾ ਨਾਮ ਸਾਡਾ ਮੂਲ ਹੈ, ਆਧਾਰ ਹੈ, ਆਸਰਾ ਹੈ, ਟੇਕ ਹੈ। ਜਿਸ ਨੇ ਨਿਹਾਲ ਕਰ ਦਿੱਤਾ ਹੈ, ਤ੍ਰਿਪਤ ਕਰ ਦਿੱਤਾ ਹੈ, ਭੁੱਖਾਂ ਸਾਰੀਆਂ ਹੀ ਮਿਟਾ ਦਿੱਤੀਆਂ ਨੇ, ਦੂਰ ਕਰ ਦਿੱਤੀਆਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਤੇਰੀ ਸ਼ਰਨ ਵਿੱਚ ਹਾਂ, ਤੇਰੀ ਹੀ ਆਸ ਹੈ। ਉਮੀਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਨੁੱਖ ਦੇ ਅੰਦਰ ਉਮੀਦਾਂ ਹੁੰਦੀਆਂ ਨੇ, ਆਸਾਵਾਂ ਹੁੰਦੀਆਂ ਨੇ। ਲੇਕਿਨ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਸ ਦੀ ਆਸ ਹੋਵੇ ਉਹਦੀ ਸ਼ਰਨ ਵਿੱਚ ਆ ਜਾਈਏ। ਇਸ ਕਰਕੇ ਹੇ ਰੱਬ ਜੀ, ਹੇ ਪਰਮਾਤਮਾ ਜੀ, ਅਸੀਂ ਤੇਰੀ ਸ਼ਰਨ ਵਿੱਚ ਹਾਂ, ਤੇਰੇ ਉੱਤੇ ਹੀ ਸਾਨੂੰ ਆਸ ਹੈ। ਤੁਮ ਹੀ ਸੱਜਣ ਸੁਹੇਲੇ, ਸੁੱਖ ਦੇਣ ਵਾਲੇ ਸੱਜਣ। ਸੱਜਣ ਦਾ ਭਾਵ ਕੀ ਹੈ? ਜਿਸ ਕੋਲੋਂ ਸੁੱਖ ਮਿਲੇ, ਸਹਾਇਤਾ ਮਿਲੇ। ਰੱਖੋ ਰੱਖਣਹਾਰ ਦਇਆਲਾ, ਨਾਨਕ ਕਰਕੇ ਗੋਲੇ। ਹੇ ਦਇਆਵਾਨ, ਇੱਕ ਅਰਜ਼ੋਈ ਹੈ, ਇੱਕ ਅਰਦਾਸ ਹੈ, ਤੁਸੀਂ ਸਾਡੀ ਰੱਖਿਆ ਕਰ ਦਿਓ। ਦਾਸ ਨਾਨਕ ਤੇਰੇ ਦਰ ਦਾ ਗੋਲਾ ਹੈ। ਗੋਲਾ ਕਿਹਨੂੰ ਕਹਿੰਦੇ ਨੇ? ਜਿਸ ਦਾ ਹੋਰ ਕੋਈ ਆਸਰਾ ਨਾ ਹੋਵੇ, ਜਿਸ ਨੂੰ ਹੋਰ ਕਿਤੇ ਕੋਈ ਟੇਕ ਨਾ ਹੋਵੇ, ਕੋਈ ਉਮੀਦ ਨਾ ਹੋਵੇ, ਨਾਨਕ ਕਰਕੇ ਗੋਲੇ। ਪੁਰਾਣੇ ਸਮੇਂ ਵਿੱਚ ਗੋਲਿਆਂ ਦਾ ਰਿਵਾਜ਼ ਹੁੰਦਾ ਸੀ, ਮੁੱਲ ਖਰੀਦ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਸੀ। ਉਹ ਖਰੀਦੇ ਹੋਏ ਲੋਕ ਫਿਰ ਕਿਤੇ ਹੋਰ ਨਹੀਂ ਸਨ ਜਾ ਸਕਦੇ। ਜਿਵੇਂ ਕੋਈ ਵਸਤੂ ਖਰੀਦੀ ਹੁੰਦੀ ਹੈ ਨਾ, ਤੇ ਉਹ ਕਿਸੇ ਦੀ ਮਲਕੀਅਤ ਬਣ ਜਾਂਦੀ ਹੈ, ਉਹਦੇ ਨਾਮ ਹੀ ਹੋ ਜਾਂਦੀ ਹੈ, ਉਹਦੀ ਆਪਣੀ ਮਲਕੀਅਤ ਹੁੰਦੀ ਹੈ। ਇਵੇਂ ਉਹਨਾਂ ਸਮਿਆਂ ਦੀਆਂ ਗੱਲਾਂ ਨੇ ਜਦੋਂ ਮਨੁੱਖਾਂ ਦਾ ਵੀ ਵਪਾਰ ਹੁੰਦਾ ਸੀ, ਮਨੁੱਖਾਂ ਨੂੰ ਵੀ ਵੇਚਿਆ ਜਾਂਦਾ ਸੀ, ਖਰੀਦਿਆ ਜਾਂਦਾ ਸੀ, ਮਨੁੱਖਾਂ ਦੇ ਵੀ ਬਾਜ਼ਾਰ ਲੱਗਦੇ ਸਨ, ਮੰਡੀਆਂ ਲੱਗਦੀਆਂ ਸਨ। ਜਿਵੇਂ ਪਸ਼ੂਆਂ ਦੀਆਂ ਮੰਡੀਆਂ ਲੱਗਦੀਆਂ ਨਾ, ਹਾਥੀ ਵੇਚੇ ਜਾਂਦੇ, ਘੋੜੇ, ਮੱਝਾਂ, ਗਾਵਾਂ ਇਤਾਦਕ, ਪੰਛੀ ਇਹ ਵੀ ਤਾਂ ਜੀਵ ਹਨ। ਇਹਨਾਂ ਜੀਵਾਂ ਨੂੰ ਮੰਡੀਆਂ ਵਿੱਚ, ਬਾਜ਼ਾਰਾਂ ਵਿੱਚ ਜਾ ਕੇ ਖਰੀਦ ਫਰੋਖਤ ਕੀਤੀ ਜਾਂਦੀ ਸੀ, ਵੇਚਿਆ ਜਾਂਦਾ ਸੀ। ਇਤਿਹਾਸ ਕਹਿੰਦਾ ਹੈ ਮਨੁੱਖਾਂ ਦੀਆਂ ਵੀ ਮੰਡੀਆਂ ਪਸ਼ੂਆਂ ਦੀ ਤਰ੍ਹਾਂ ਹੀ ਲੱਗਦੀਆਂ ਸਨ। ਕੋਈ ਵੇਚ ਜਾਂਦਾ ਸੀ, ਕੋਈ ਖਰੀਦ ਕੇ ਲੈ ਜਾਂਦਾ ਸੀ। ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਕੌਤਕ ਰਚਿਆ ਸੀ, ਉਹਨਾਂ ਨੂੰ ਵੀ ਫੜ ਕੇ ਕਿਸੇ ਨੇ ਵੇਚ ਦਿੱਤਾ। ਕੌਤਕ ਆਪ ਹੀ ਰਚਿਆ ਸੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਕੁਝ ਇਤਿਹਾਸਕਾਰਾਂ ਨੇ ਉੱਤਰਾਖੰਡ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਨਾਨਕਪੁਰੀ ਟਾਂਡੇ ਦਾ ਸਥਾਨ ਆਖਦੇ ਹੈ। ਉੱਥੇ ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਵੇਚ ਦਿੱਤਾ, ਆਪਣੇ ਆਪ ਨੂੰ ਵਿਖਾ ਲਿਆ ਸੀ ਗੁਰੂ ਨਾਨਕ ਮਹਾਰਾਜ ਜੀ ਨੇ। ਨਾਨਕ ਕਰਕੇ ਗੋਲੇ ਦਾ ਇਹੀ ਭਾਵ ਹੈ, ਮੈਂ ਤੇਰੇ ਦਰ ਦਾ ਗੋਲਾ ਹਾਂ, ਖਰੀਦਿਆ ਹੋਇਆ ਹਾਂ, ਮੁੱਲ ਖਰੀਦੀ, ਲਾਲਾ ਗੋਲਾ, ਤੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਮੁੱਲ ਖਰੀਦਿਆ ਹੋਇਆ ਲਾਲਾ ਗੋਲਾ, ਜਿਹੜਾ ਕਿਤੇ ਹੋਰ ਜਾ ਹੀ ਨਹੀਂ ਸਕਦਾ, ਉਹਨੂੰ
ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਕਿਤੇ ਜਾਣਾ ਵੀ ਨਹੀਂ ਪੈਂਦਾ ਔਰ ਉਹ ਜਾ ਵੀ ਨਹੀਂ ਸਕਦਾ। ਭਗਤ ਬਾਣੀ ਵਿੱਚ ਵੀ ਬੋਲ ਆਉਂਦੇ ਨੇ, ਫੁਰਮਾਨ ਤੇਰਾ ਸਿਰੇ ਉੱਪਰ ਫਿਰਤ ਨਾ ਫਿਰ ਨਾ ਕਰਤ ਵਿਚਾਰ, ਤੂੰ ਦਰੀਆ ਤੂੰ ਕਰੀਆ ਤੁਝੇ ਤੇ ਨਿਸਤਾਰ, ਤੂੰ ਹੀ ਦਰਿਆ ਹੈ ਤੂੰ ਹੀ ਮਲਾਹ ਹੈ ਸਾਰਾ ਕੁਝ ਤੂੰ ਹੀ ਹੈ, ਤੇਰਾ ਫੁਰਮਾਨ ਸਾਡੇ ਸਿਰ ਉੱਤੇ ਹੈ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ। ਤੇਰਾ ਨਾਮ ਹੈ ਆਧਾਰ, ਜਿਵੇਂ ਫੁੱਲਾਂ ਨੂੰ ਪਾਣੀ ਮਿਲਦਾ ਹੈ ਨਾ, ਸੁੱਕੇ ਹੋਏ ਫੁੱਲ ਫਿਰ ਹਰੇ ਹੋ ਜਾਂਦੇ ਨੇ, ਸੁੱਕੀ ਹੋਈ ਬਨਸਪਤੀ ਨੂੰ ਪਾਣੀ ਮਿਲ ਜਾਏ ਉਹ ਫਿਰ ਹਰੀ ਹੋ ਜਾਂਦੀ ਹੈ। ਫੁੱਲ ਜਈ ਹੈ ਨਾਰ, ਫੁੱਲ ਜਾਂਦੇ ਹਨ ਖਿੜ ਜਾਂਦੇ ਹਨ ਫਿਰ ਉਹ ਸੁਗੰਧੀ ਦੇਣ ਲੱਗ ਪੈਂਦੇ ਨੇ। ਕਬੀਰ ਕਹਿੰਦੇ ਮੈਂ ਤੇਰੇ ਦਰ ਦਾ ਗੁਲਾਮ ਹਾਂ, ਜਿਆਏ ਭਾਵੇਂ ਮਾਰ, ਭਾਵੇਂ ਤੂੰ ਮਾਰ ਦੇ ਭਾਵੇਂ ਤੂੰ ਜੀਵਨ ਦੇ ਦੇ, ਹਾ ਹਾ ਪ੍ਰਭ ਰਾਖ ਲੈ। ਇਹ ਬੋਲ ਵੀ ਗੁਰੂ ਅਰਜਨ ਦੇਵ ਜੀ ਦਾ ਹੈ, ਧਨਾਸਰੀ ਰਾਗ ਵਿੱਚ ਹੈ। ਹਮ ਤੇ ਕਿਛੂ ਨਾ ਹੋਏ ਮੇਰੇ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੋ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦਿਨ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਸਰਾ ਦੁਦਾਈ ਦਾਇਆ ਖੇਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਏ ਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਏ ਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਰੀ ਪਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀਂ ਸੁਖਦਾਤੇ ਸੁਖਾ ਤਾਲਮ ਰਸੇ ਵੀਆ ਸੁਮਾਏ।

ਧੰਨਵਾਦ ਸਾਧ ਸੰਗਤ ਆਪਣ ਭਾਗੀ ਹੋ ਜਾਓ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਪਾ ਰਹੇ ਸੀ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲੀ ਮਹੱਲਾ ਤੀਜਾ ਆਨੰਦ ਏਕਾ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੋ ਆਮੀ ਸੋ ਕਿਉਂ ਮਨੁ ਵਿਸਾਰੇ

ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆਵਾ ਜੇ ਸ਼ਬਦ ਕਨੇਰੈ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾਨ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤਾ ਕਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਚਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਖਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਾਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਉਟ ਗੁਰੂ ਗਰੀਬ ਨਮਾ ਪਾਤਸ਼ਾਹ ਜੀ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀ ਮਾਨ ਸਾਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਦਰਕਰ ਦੇ ਪ੍ਰੀਤਮਾਨ ਭਾਈ ਮਲਕੀਤ ਸਿੰਘ ਜੀ ਗਿੱਲ ਪਰਿਵਾਰ ਅਤੇ ਭਾਈ ਜਗਤਪਾਲ ਸਿੰਘ ਜੀ ਬਰਾੜ ਪਰਿਵਾਰਾਂ ਵੱਲੋਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਵਾਸਤੇ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾ ਰਹੇ ਨੇ। ਕਿਰਪਾ ਕਰਨੀ ਦੋਨਾਂ ਪਰਿਵਾਰਾਂ ਸਿਰ 'ਤੇ ਆਪਣਾ ਮਿਹਰ ਪ੍ਰਿਆਸ ਰੱਖਣਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਥਵਾ ਬਖਸ਼ਣਾ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਚੀ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਸੇਵਾ ਸਿਮਰਨ ਦੇ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪ੍ਰਿਆਸ ਰੱਖਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ
ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ। ਅੱਖਰ ਵਾਧਾ ਘਾਟਾ ਪ੍ਰਚੁਗ ਮਾਫ ਕਰਨਾ, ਆਈਆਂ ਸੰਗਤਾਂ ਨੂੰ ਨਵਾਜ ਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਰ ਜਿੰਨਾ ਮਿਲਿਆ, ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ ਸਿੱਖਾਂ।

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ।

ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲਾ। ਹੱਥ ਦੇ ਰਾਖੇ ਆਪਣੇ ਕੋ

ਜਪੋ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨ ਚੱਲੈ ਨਾਲ

0: ਸੁਭਾਵਾ ਮਿਣ ਭਾਣੇ ਕੇ ਨਾਏ ਕਰੀ
1: ਜੇਤੀ ਸਿੱਟ ਪਾਈ ਵੇਖਾ ਮਿਣ ਕਰਮਾ ਕੇ ਮਿਲੈ ਲਈ ਮਾਤਰ ਚ ਰਤਨ ਜਵਾਹਰ ਮਾਣਕ ਜੇ ਐ ਕਰਤੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰ ਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸੱਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਣ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵਹਿ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਕ ਦਰੀਆਓ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਰੰਤ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਪੱਖ ਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾ ਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਵਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫਰਮਾਏ ਤੇਵ ਤੇ ਪਾਹੇ, ਜੀਤਾ ਕੀਤਾ ਤੀਤਾ ਨਾਓ, ਬਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਾਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ।

ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣੇ ਇੱਕ ਬਾਤ ਸਹਿਸਰ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲ ਆਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਬਾਹਾ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੇ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਵਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਤੇਵੜ ਤੇਰੀ ਦਾਤ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਧ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਹੋਏ ਕਾਰ ਕੀਤੇ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਜਿਸਨੂੰ ਬਖਸੇ ਸਿਫਤ ਸਾਹ ਲਾਹਾ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਮਲਵਾ ਪਾਰ ਮਲਵਾ ਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰੇ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਵਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਚ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ

0: ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਬਡਾਣ ਆਦੇਸ ਤਿਸੈ ਆਦੇਸ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਕਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਵਾਣੀ ਕੇਤੇ ਪਾਤ ਨਰਿੰਦ ਕੇਤੀ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਜਿੱਥੈ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜੇਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਮਹਿ ਸਰਵ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਓ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਾਇਆ ਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨਸੀ ਮਾਇਆ ਜਿਨ ਪਾਈ ਘਰ ਘਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾਵੈ ਸਹਿ ਕੋਸਾ ਤਿਸ ਪਾਛੈ ਵਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤਿ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਵੱਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੋਗਤਾ ਜੀ ਹੋ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਦਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਾਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤਿ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਏ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਿਰੜੇ ਭੇਲੇ ਨਿਵਾਸਾ ਪਾਣੀ ਪਾਵਕ ਤਿਨਹ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਜੈ ਕਰ ਕੀਰਤ ਆਖੀਐ ਕਰਤੇ ਕਹੋ ਹੋਏ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੈ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜਿਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਰਹਾਉ ਬਿਸੋਏ ਚਸਿਆ ਕੜੀਆ ਪਹਿਰਾ, ਤਿਥੀ ਵਾਰੀ ਮੋਹ ਹੋਆ, ਸੂਰਜ ਏਕੋ ਰੁੱਤ ਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ, ਬਣੇ ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ, ਪਵਨ ਚਬਰੋ ਕਰੇ ਸਗਲ ਬਨ ਰਾਏ, ਫੂਲਾਂਤ ਜੋਤੀ, ਕੈਸੀ ਆਰਤੀ ਹੋਏ, ਭਵ ਖੰਡਣਾ ਤੇਰੀ ਆਰਤੀ, ਅਨਹਤ ਸਬਦ ਵਾ ਜੰਤ ਭੇਰੀ, ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ, ਕਹੋ ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਵਿਨ ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ, ਜਾਤੇ ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ, ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ, ਜੋ ਜੋ ਚੱਲੈ ਹੈ ਚੁੱਭੈ ਦੁੱਖ, ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਹੋ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੇ, ਇਹੋ ਰਸ ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤਨਾ ਆਵੇ ਨਾਓ, ਹਰ ਵਿਨ ਜੀਉ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ, ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤਨਾ ਆਵੇ ਨਾਓ, ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾ ਆਓ, ਗੋਪਤ ਪ੍ਰਗਟ ਹੋਏ ਵੈਸਾ, ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿਤਨਾ ਆਵੇ ਨਾਓ, ਸੁਲਤਾਨ ਹੋਵਾ ਮੇਲ ਲਸਕਰ, ਤਖਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤਨਾ ਆਵੇ ਨਾਓ। ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ, ਹੋ ਕੇਵੜਿਆ ਅੱਖਾਂ ਨਾਓ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਤੇਰੇ ਕਰੇ ਸਤਮਾਏ, ਰਹਾਉ ਕੁੱਸਾ ਕੱਟਿਆ ਬਾਰ ਬਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ, ਭੀ ਤੇਰੀ ਕੀਮਤ ਨਾ ਪਵੈ, ਹੋ ਕੇਵੜਿਆ ਅੱਖਾਂ ਨਾਓ, ਪੰਖੀ ਹੋਏ ਕਹਿ ਜੇ ਭਵਾ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵੋ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹੋ ਕੇ ਬੜੇ ਆਖਾ ਨਾਓ, ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਓ, ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ, ਪੀ ਤੇਰੀ ਕੀਮਤ ਨਾ ਪਵੈ, ਹੋ ਕੇ ਬੜੇ ਆਖਾ ਨਾਓ, ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ, ਲੇਖੈ ਬਾਟ ਚਲਾਈਆ, ਲੇਖੈ ਸੁਣ ਵੇਖਾਓ, ਲੇਖੈ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ, ਬਾਬਾ ਮਾਇਆ ਰਚਨਾ ਧੋ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ ਰਹਾਓ, ਜੀਵਨ ਮਰਨਾ ਜਾਏ ਕਹਿ ਇੱਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ, ਰੋਵਣ ਵਾਲੇ ਜੇਤੜੇ ਸਭ ਬੰਨਹਿ ਪੰਡ ਪਰਾਲ, ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ, ਕੀਮਤ ਕਿਨੇ ਨਾ ਪਾਈਆ ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ, ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ, ਰਾਸ ਕਸ ਆਪ ਸਲਾਹਣਾ ਇਹ ਕਰਮ ਕਰੇ ਕਰਤਾਰ, ਬਾਬਾ ਬੋਲੀਏ ਪਤ ਹੋਏ ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬਹਿ ਰੋਏ ਰਹਾਉ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ, ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ, ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ, ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕੁਆਏ, ਨਾਨਕ ਨਦਰੀ ਬਾਹਰੇ ਰਚ ਦਾਨ ਨਾ ਆਏ, ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣਹਾਰ, ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ, ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ, ਨਾਨਕ ਸਾਚੇ ਕੋ ਸੱਚ ਖਾਣ ਸੱਚ ਜਾਣ, ਜਿਤ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ, ਰਹਾਓ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਉ, ਸੁਣ ਬਖਾਣ ਸੁਣੇ ਬਖਾਣੇ ਜੇਤੜੇ ਹੋ ਤਿੰਨ ਬਲਿਹਾਰੈ ਜਾਓ, ਤਾਂ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ, ਨਾਉ ਨੀਰ ਚੰਗਿਆਈਆਂ ਸੱਤ ਪਰਮਲ ਤਨ ਵਾਸ, ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਦੁੱਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ, ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ, ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚ ਨਿਸ਼ਾਨ, ਰਹਾਓ ਜਿੱਥੇ ਮਿਲੇ ਵਡਿਆਈਆ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੇ ਨਿਕਲ ਹੈ ਜਿਨ ਮਨ ਸੱਚਾ ਨਾਓ, ਕਰਮ ਮਿਲੈ ਤਾਂ ਪਾਈਐ ਨਾਹੀ ਗਲੀ ਵਾਓ ਦਾਓ, ਇੱਕ ਆਵਹਿ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਬਿਣ ਨਾਵੈ ਵੇਕਾਰ, ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇਹ, ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹ, ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਬਾਟ ਤਰ ਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੈ ਨ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੇਰ ਕਮਾਈਏ ਕੂੜੇ ਕੂੜਾ ਜੋਰ ਰਹਾਓ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸਚ ਸੋਏ ਖੇਹੂ ਖੇਹਰ ਲਾਈਐ ਤਾਂ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਏ ਫਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਓ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਓ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਕਰੇ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆ ਮਿਲਕੈ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਇੱਕ ਏਕ ਸ਼ਬਦ ਵਿਚਾਰੀਏ ਜਾ ਤੂੰ ਤਾ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੁਖ ਸਿਗਾਰੀਆ ਮਿੱਠਾ ਬੋਲਣੀ ਫਿਰ ਰਿਸਾਲੂ ਜਾ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਚ ਅਜਾਤ ਸੱਚ ਮਿਲੇ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਮੈ ਮੁਈ ਕਰਾਹੂ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾਵੇ ਸਾਹੋ ਕਲਪ ਤਿਆਗੀ ਬਾਧ ਹੈ, ਸੱਚਾ ਵੇ ਪ੍ਰਵਾਹੋ, ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਏ, ਗੁਰਮੁਖ ਸ਼ਬਦ ਸਮਾਏ, ਰਹਾਉ ਕੀਤਾ ਆਖਣ ਆਖੀਏ, ਆਖਣ ਤੋਟ ਨ ਹੋਏ, ਮੰਗਣ ਵਾਲੇ ਕੀਤੜੇ, ਦਾਤਾ ਏਕੋ ਸੋਏ, ਜਿਸਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲ ਏਕ ਸਹਿਬ, ਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਏ, ਅਵਰਨ ਕਰਨਾ ਜਾਏ, ਗੁਰਮੁਖ ਵਸਤ ਵਿਸਾਹੀ ਹੈ, ਸੱਚ ਵੱਖਰ ਸੱਚ ਰਾਸ, ਜਿਨੀ ਸੱਚ ਬਣੰਜਿਆ ਗੁਰ ਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲ ਪਹਿਲਾ, ਧਾਤ ਮਿਲੇ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆ, ਹਰ ਜਪ ਇੱਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸੱਚ ਕਰਨੀ ਦੇ ਭਾਈਐ, ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ, ਤ੍ਰਿਪਤ ਕਰਮ ਕਮਾਈਐ, ਆਸ ਅੰਦੇਸਾ ਹੋਏ, ਕਿਉ ਗੁਰ ਬਿਨ ਤ੍ਰਿਕੁੱਟੀ ਛੁੱਟ ਸੀ, ਸਹਿਜ ਮਿਲੇ ਸੁਖ ਹੋਏ, ਨਿਜ ਘਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੇ, ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ, ਹਉ ਸਦਵਲੇ ਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਗ ਜੀਵਨ ਦੋਹਾਗਣੀ, ਮੁੱਠੀ ਦੂਜੈ ਪਾਏ, ਕੱਲਰ ਕੇਰੀ ਕੰਧ ਜੋ, ਐਨਸ ਕਿਰ ਟਹਿ ਪਾਏ, ਬਿਨ ਸਭਦੇ ਸੁਖ ਨਾ ਥੀਏ, ਪਿਰ ਬਿਨ ਦੁੱਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀਗਾਰ, ਦਰ ਘਰ ਢੋਈ ਨਾ ਲਹਿ, ਦਰਗਹਿ ਝੂਠ ਖੁਆਰ, ਰਹਾਉ ਆਪ ਸੁਜਾਣ, ਨਾ ਭੁੱਲਈ ਸੱਚਾ ਵੱਡ ਕਿਰਸਾਨ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ, ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸਾਨ, ਗੁਰ ਕੋ ਜਾਣ ਨਾ ਜਾਣੇ, ਕਿਆ ਤਿਸ ਚੱਜ ਚਾਰ, ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗਬਾਰ, ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ, ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ, ਜੇ ਤਨ ਕੰਤ ਨ ਭਾਵੇ ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਏ ਕਿਉ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪਹਿਲਾ, ਸੁਣੀ ਦੇ ਡਰਾਵਣੀ ਜਾ ਜੀਉ ਵਿੱਚੋਂ ਜਾਏ, ਪਾਹੇ ਬੁਲੰਦੀ ਵਿਜੀ ਧੂਓ ਨਾ ਨਿਕਸਿਓ ਕਾਏ, ਪੰਚੇ ਰੰਨੇ ਦੁੱਖ ਭਰੇ ਬਿਨਸੇ ਦੂਜੇ ਪਾਏ, ਮੂੜੇ ਰਾਮ ਜਪੋ ਗੁਣ ਸਾਰ, ਹਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੈ ਠੱਗ, ਮੁਈ ਪ੍ਰੀਤ ਪਿਆਰ ਗਿਆ ਮੁਆ ਬੈਰ ਵਿਰੋਧ, ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ, ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰ ਵਜਾਵੈ ਤੂਰ, ਬਿਨ ਸਬਦੈ ਪਰਮਾਈਐ ਦੁਬਦਾ ਡੋਬੇ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ, ਰਹਾਉ ਤਨ ਸੂਚਾ ਸੋ ਆਖੀਏ ਜਿਸ ਮਹਿ ਸਾਚਾ ਨਾਉ, ਭੈ ਸੱਚ ਰਾਤੀ ਦਿਹੋਰੀ ਜਿਹਵਾ ਸੱਚ ਸੁਆਉ, ਸੱਚੀ ਨਦਰ ਨਿਹਾਲੀਏ ਬੋਹੜ ਨਾ ਪਾਵੈ ਤਾਓ, ਸਾਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਪਵਣ ਸਾਜਿਆ ਘਟ ਘਟ ਜੋਤ ਸਮੋਏ, ਨਿਰਮਲ ਮਹਿਲਾ ਨਾ ਥੀਏ ਸਬਦਰ ਤੇ ਪਤ ਹੋਏ, ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ, ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ, ਸ੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵੇ ਇੱਕ ਜਾਵਹੇ ਪੂਰ ਪਰੇ ਅਹੰਕਾਰ। ਮਨ ਹਟ ਮਤੀ ਬੂਢੀਏ ਗੁਰਮੁਖ ਸੱਚ ਸੋ ਤਾਰ, ਗੁਰ ਵਿਨ ਕਿਉ ਤਰੀਏ ਸੁਖ ਹੋਏ, ਜੋ ਭਾਵੈ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ। ਰਹਾਉ ਆਗੈ ਦੇਖੋ ਡੋ ਜਲੈ ਪਾਛੈ ਹਰਿਉ ਅੰਗੂਰ, ਜਿਸ ਤੇ ਉਪਜੈ ਤਿਸ ਤੇ ਵਿਨਸੈ ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵੀ ਸਾਚੇ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ, ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ। ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਿਮਿਓ, ਜਿਨ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ। ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ, ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾ ਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ। ਸੇ ਰਾਗ ਮਹੱਲਾ ਪਹਿਲਾ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹੋ ਤਨ ਦੇਹ। ਬਿਨ ਗੁਣ ਕਾਮਨਾ ਆਵੇ ਢਹਿ ਢੇਰੀ ਤਨ ਖੇਹ, ਮੇਰੇ ਮਨ ਲੈ ਲਾਹਾ ਕਰ ਜਾਹੇ। ਗੁਰਮੁਖ ਨਾਮ ਸਲਾਹੀਏ ਹਉਮੈ ਨਿਵਰੀ ਪਾਹੇ। ਰਹਾਉ ਸੁਣ ਸੁਣ ਗੰਡਣ ਗੰਢੀਏ ਲਿਖ ਪੜ ਬੁੱਝੈ ਭਾਰ, ਤ੍ਰਿਸ਼ਨਾ ਅਹਿਨਸ ਅਗਲੀ ਹਉਮੈ ਰੋਗ ਵਿਕਾਰ। ਉਹ ਬੇਪਰ ਵਾਹੋ ਉਹ ਤਾਲ ਉਤੋਲਵਾ ਗੁਰਮਤ ਕੀਮਤ ਸਾਰ, ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨ ਤ੍ਰਪੀਆ ਬਿਨ ਨਾਵੈ ਦੁਖ ਸੰਤਾਪ, ਹਰ ਜਪ ਜੀਰ ਛੁੱਟੀਐ ਗੁਰਮੁਖ ਚੀਨੈ ਆਪ। ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹੱਲਾ ਪਹਿਲਾ, ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆ ਪਰਤ ਪਾਲ ਹੀ ਲਿਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਬਸੈ ਜੋ ਭਾਵੈ ਤਿਉ ਨਿਰਜਾਸ। ਜੇਰੇ ਰਾਮ ਜਪਤ ਮਨ ਮਾਣੇ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ, ਮੋਇਆ ਜਿਤ ਕਰ ਜਾਈਏ ਤਿਤ ਜੀਵ ਦਿਆ ਮਰ ਮਾਰ। ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਤੈ ਹਉਮੈ ਹੋਏ ਵਿਨਾਸ, ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੇ ਤਾਸ, ਖੜ ਦਰਗਹਿ ਪਹਿਨਾਈਏ ਮੁਖ ਹਰ ਨਾਮ ਨਿਵਾਸ, ਜਹਿ ਦੇਖਾ ਤਹਿ ਰਵ ਰਹੇ ਸਿਵ ਸ਼ਕਤੀ ਕਾ ਮੇਲ, ਤੇਹੋ ਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ, ਬਜੋਗੀ ਦੁੱਖ ਵਿਛੜੇ ਮਨ ਮੁਖ ਲਹਿ ਨ ਮੇਲ, ਮਨ ਵੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ, ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ, ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੁਭਾਨ, ਸ਼ਬਦ ਨਾ ਭੀਜੇ ਸਾਕਤਾ ਦੁਰਮਤ ਆਵਣ ਜਾਨ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਦਾਨ, ਮਨ ਰੇ ਹਉਮੈ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ। ਰਹਾਉ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ, ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ, ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ, ਕੂਕਰ ਕੂੜ ਕਮਾਈਏ ਗੁਰ ਨਿੰਦਾ ਕੁੱਕੜ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ, ਭਰਮੈ ਪੂਲਾ ਦੁੱਖ ਗੁਣੋ ਜਮ ਮਾਰ ਕਰੇ ਖੁਲਹਾਨ, ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ, ਐਥੇ ਧੰਦ ਪਟਾਈਏ ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨ ਵਿਸਰੈ ਕਰਮ ਸੱਚੇ ਨੀਸਾਨ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰ ਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲੈ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਮੇ ਗਤ ਗਏ ਨਹੀਂ ਨਾਹੀਂ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨਿਹੋ ਨ ਕੀਜੇ ਜੋ ਦੀਸੇ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇ ਜਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵਹਿ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿੱਧ ਮਾਣਕ ਮੋਲ ਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਏ ਅਹਿਨਸ ਸ਼ਬਦ ਸਲਾਹੇ ਰਹਾਉ ਸੱਚ ਬੱਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਏ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗੀ ਇਉ ਭੌਜਲ ਤਰੈ ਸਤਰਾਸ ਗੁਰਮੁਖ ਕੂੜ ਨਾ ਭਾਵੇ ਸੱਚ ਰੱਤੇ ਸੱਚ ਪਾਏ ਸਾਕਤ ਸੱਚ ਨਾ ਭਾਵੇ ਕੂੜੇ ਕੂੜੀ ਪਾਏ ਸੱਚ ਰੱਤੇ ਗੁਰ ਮਿਲਿਐ ਸੱਚੇ ਸੱਚ ਸਮਾਏ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬੱਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰ ਰਾਗ ਮਹੱਲਾ ਪਹਿਲਾ ਭਰਮੇ ਪਾਏ ਨਾ ਵਿਜੇ ਜੇ ਭਵੈ ਦਿਸ ਅੰਤਰ ਦੇਸ ਅੰਤਰ ਮਹਿਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਿਹਾ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਹੈ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉਜਲ ਪਚੈ ਪਚਾਓ ਇਹ ਮਾਣਕ ਜੀਓ ਨਿਰਮੋਲ ਹੈ ਇਹ ਕੌਡੀ ਬਦਲੈ ਜਾਏ ਜਿਨ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਭਉਜਲ ਲੰਘੀਏ ਦਰਗਹਿ ਪਤ ਪ੍ਰਵਾਣ ਨਾਨਕ ਤੇਮ ਖੁਜਲੇ ਧਨ ਉਪਜੈ ਸਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਬਣਜ ਕਰ ਹੋਮਣ ਜਾ ਰਿਹਾ ਵੱਖਰ ਲਿਓ ਸਮਾਲ ਤੈਸੀ ਬਸਤ ਵਿਸਾਹੀਏ ਜੈਸੀ ਨਿਭੇ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਬਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਾਰ ਜਸ ਵੱਖਰ ਲੈ ਚੱਲੋ ਸਹਿ ਦਿੱਖ ਸਹੁ ਦੇਖੇ ਪਤੀ ਆਏ ਰਹਾਉ ਜਿਨ੍ਹਾਂ ਰਾਸ ਨ ਸੱਚ ਹੈ ਕਿਉ ਤਿਨ੍ਹਾਂ ਸੁਖ ਹੋਏ ਖੋਟੇ ਵਣਜ ਵਣਜੈ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੁੱਖ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿਨ ਹਰ ਗੁਰ ਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨ ਸੀਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਨਾ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹੇ ਸਾਲਾ ਰਾਮ ਨਾਮ ਰੰਗ ਰਤਿਆ ਭਰ ਨ ਭਰਮ ਤਨਾਹਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਹਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪਵਣ ਕੇਰੇ ਪਤ ਜਿਉ ਢੋਲ ਢੋਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਾਂ ਪੀ ਵੰਜਾ ਡੁੰਮਣੀ ਰੋਵਾ ਝੀਣੀ ਬਾਣ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸਹੁਰੇ ਨਿਤ ਨ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸੇ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਝੋਲੜਾ ਆਪੇ ਸੇਜ ਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹਾਉ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣ ਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਇ ਲੈ ਇਹੋ ਪਾਵਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁੱਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ ਰਹਾਓ ਬਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਿਆਈ ਜਪ ਤਪ ਸੰਜਮ ਹੋਇ ਜਬ ਰਾਖੇ ਕਮਲ ਵਿਕਸੈ ਮਦ ਅਸਰਮਾਈ ਬੀਸ ਸਪਤਾਹਰੋ ਵਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੇ ਦਸ ਅਠਾਰ ਮੈਂ ਅਪਰੰਪਰੋ ਚੀਨੇ ਕਹੇ ਨਾਨਕ ਏਵ ਇਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਕੋਏ ਕਿਰਸਾਨ ਇਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗਲੀ ਪਾਇਆ ਮਾਲ ਕੈ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿੱਕੜੋ ਇਹੋ ਮਨ ਮੀਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੈ ਜਾ ਨਾ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਧਿਆਇਆ ਤੀਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਏ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੂੰ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰ ਹੋ ਡਰਨਾ ਰਹੋ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕਿਜ ਕੋ ਰਹੇ ਨ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜਾਰੇ ਪੜ੍ਹੇ ਕਤੇਵ ਕੁਰਾਣਾ ਨਾਨਕ ਆਖੈ ਗੌਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੁੱਕ ਹੈ ਸਦਾ ਵਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਾਹ ਕਰਤਾਰ ਮੈਂ ਪਤ ਕੀ ਪੰਧ ਨ ਕਰਨੀ ਕੀ ਕਾਰ ਹੋ ਬਿਗੜੈ ਰੂਪ ਰਾਹ ਵਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਓ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੋ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਨਾ ਕੀਤਾ ਜਾਤਾ ਹਰਾਮ ਖੋਰ ਹੋ ਕਿਆ ਮੋਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕੀਤਾ ਨਾ ਜਾਤਾ ਹਰਾਮ ਖੋ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀਆ ਕਿਹੀ ਸੁਰਤ ਤੇਹਾ ਤਿੰਨ ਰਾਹੋ ਲਿਖਾ ਏਕੋ ਆਵੋ ਜਾਹੋ ਕਾਹੇ ਜੀ ਕਰਹਿ ਚੁਤਰਾਈ ਲੇਵੈ ਦੇਵੈ ਢਿੱਲ ਨਾ ਪਾਈ ਰਹਾਉ ਤੇਰੇ ਜੀ ਜੀਆ ਕਾ ਤੋਹੇ ਕਿਤ ਕਉ ਸਾਹਿਬ ਆਵੈ ਰੋਹੇ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲੇ ਤੋਲ ਜਹ ਕਰਨੀ ਤਹਿ ਪੂਰੀ ਮਤ ਕਰਨੀ ਵਾਜੋਂ ਘਟੇ ਘੱਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾ ਜਹਿ ਜਹਿ ਦੇਖਾ ਤਹਿ ਤਹਿ ਤੂੰ ਹੈ ਤੇ ਨਿਕਸੀ ਫੂਟ ਮਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾਂ ਤੁਝੈ ਸੰਭਾਲੀ ਰਹਾਉ ਤੂੰ ਭਰਪੂਰ, ਜਾਣਿਆ ਮੈਂ ਦੂਰ, ਜੋ ਕਛ ਕਰੇ ਸੋ ਤੇਰੇ ਹਦੂਰ, ਤੂੰ ਦੇਖੈ ਹੋ ਮੁਕਰ ਪਾਓ, ਤੇਰੇ ਕੰਮ ਨਾ ਤੇਰੇ ਨਾ ਏ, ਜੇਤਾ ਦੇਹ ਤੇਤਾ ਹੋ ਖਾਓ, ਵਿਆਹ ਦਰ ਨਾਹੀਂ ਕਹਿ ਦਰ ਜਾਓ, ਨਾਨਕ ਏਕ ਕਹਿ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨ ਜੋ ਤਿਸ ਭਾਵੈ, ਨਾਨਕ ਹੁਕਮ ਸੋਈ ਪ੍ਰਵਾਨ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾ ਕਰੇ ਮਨ ਮਾਨ, ਦੇਵਣ ਹਾਰੇ ਕਹਿ ਹੱਥ ਦਾਨ, ਭਾਵੈ ਦੇ ਨ ਦੇਈ ਸੋਏ, ਕੀਤੇ ਕਹਿ ਕਹਿ ਕਿਆ ਹੋਏ, ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ, ਰਹਾਓ ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਦਾ ਧਾਤ ਤੇਹਾ ਤਿੰਨ ਨਾਓ, ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ, ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਲੂਣੀ ਫਿੱਕਾ ਸਾਧ, ਨਾਨਕ ਆਣੇ ਆਵੇ ਰਾਸ, ਬਿਣ ਨਾਵੇ ਨਾਹੀ ਸਾਬਾਸ, ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਨਹਿ ਛਲੈ ਨਹਿ ਕਾਓ, ਕਟਾਰਾ ਕਰ ਸਕੇ ਜਿਉ ਸਾਹਿਬ ਰਾਖੇ ਤਿਉ ਰਹੇ, ਇਸ ਲੋਭੀ ਕਾ ਜੀਉ ਟਲ ਪਲੇ, ਬਿਨ ਤੇਲ ਦੀਵਾ ਕਿਉ ਜਲੇ ਰਹਾਉ,
1: ਪੋਥੀ ਪ੍ਰਾਣ ਕਮਾਈ ਹੈ ਭਾਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ, ਇਉ ਤੇਲ ਦੀਵਾ ਇਉ ਜਲੈ, ਕਰ ਚਾਨਣ ਸਾਹਿਬ ਤਿਉ ਮਿਲੈ ਰਹਾਉ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ, ਤਾਂ ਦਰਗੈ ਬੈਸਣ ਪਾਈਐ, ਕਹੋ ਪਾ ਨਾਨਕ ਬਾਹਲ ਉਡਾਈਐ, ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ, ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ, ਨਾਉ ਧਿਆਈਐ ਨਾਉ ਮੰਗੀਐ, ਨਾਮੇ ਸਹਿਜ ਸਮਾਏ, ਮਨ ਮੇਰੈ ਹਰ ਰਸ ਚਾਖ, ਤਿਖ ਜਾਏ ਜਿਨੀ ਗੁਰਮੁਖ ਚਾਖਿਆ, ਸਹਿਜੇ ਰਹੇ ਸਮਾਏ ਰਹਾਉ, ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ, ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ, ਮਨ

ਰਾ ਕਿਆ ਉਰਧਾਰ, ਹਾਂ ਤਿਨ ਕੇ ਬਲਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ। ਸੇਈ ਸੁਖੀਐ ਚੌਹ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ, ਗੁਰ ਮਿਲੀਏ ਨਾਮ ਪਾਈਐ ਚੁੱਕੇ ਮੋਹ ਪਿਆਸ, ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ, ਜਿਨ੍ਹਾਂ ਹਰ ਕਾ ਸਾਧ ਆਇਆ ਹੋਂ ਤਿਨ ਬਲਹਾਰੈ ਜਾਸ। ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ, ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ ਮਰਵਿਸਟਾ ਮਾਹੇ ਸਮਾਏ। ਮਨ ਰੇ ਗਿਰਹੀ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮਹਿ ਪਾਏ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆ ਭੋਗ ਕਰੈ ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ। ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿੱਤ ਲਾਏ, ਤਿਨਾਂ ਪਿੱਛੈ ਰਿੱਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ। ਜੋ ਪ੍ਰਭ ਭਾਵੈ ਸੋ ਥੀਐ ਅਵਰਨਾ ਕਰਨਾ ਜਾਏ, ਜਨ ਨਾਨਕ ਜੀਵੈ ਨਾਮ ਲਹਿ ਹਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ, ਸੱਚ ਮਿਲੈ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹਿ, ਜਿਸਨੂੰ ਆਪੇ ਲਏ ਮਿਲਾਏ, ਦੂਜੇ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ। ਸਭ ਮਹਿ ਇੱਕ ਵਰਤਦਾ ਇੱਕੋ ਰਹਿਆ ਸਮਾਏ, ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ, ਲੱਖ 84 ਭ੍ਰਮ ਦੇ ਭ੍ਰਮ ਭ੍ਰਮ ਹੋਏ ਖੁਆਰ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗੁਆਏ, ਸਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸੀ ਹੈ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੇ ਪੁਕਾਰ, ਲੱਖ 84 ਜਿਨ ਸਿਰੀ ਸਭ ਸਹਿ ਦੇ ਆਧਾਰ। ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ। ਸਾਬਦ ਰਤੇ ਸੇ ਨਿਰਮਲੈ ਹੋਂ ਸਦ ਬਲਹਾਰੈ ਜਾਸ, ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੈ ਹਰ ਹਰ ਨਿਰਮਲ ਧਿਆਏ, ਧੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ।

ਆਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਭੂਲ ਖੁਆਰ ਸੋ ਜਨ ਰਲਾਇਆ ਨਾਰਾ ਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਉਰਧਾਰ ਮਨ ਤਨ ਸੌਪੈ ਆਗੈ ਧਰੈ ਹੋਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਣ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੁਰਾਸੀ ਤਰਸਦੈ ਜਿਸ ਮਿਲੈ ਸੋ ਮਿਲੈ ਹਰਿਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਸ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸਚ ਸਿਉ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹੈ ਅੰਦਰ ਨਾਮ ਧਿਆਏ ਰਹਾਉ ਸਾਚੇ ਮਹਿਲ ਨਾ ਲਾ ਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ

ਸਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਾਂ ਮੈਂ ਗੁਰਮੁਖ ਖੋਈਐ ਨਾਮ ਰਤੈ ਸੁਖ ਹੋਏ ਮੇਰੇ ਮਨ ਅਹਿਨਸ ਪੁਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ ਅਹਿਨਸ ਭਗਤ ਕਰੈ ਦਿਨ ਰਾਤੀ ਹੋਮੈ ਮਾਰਨ ਚਿੰਦ ਵੱਡੈ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ

ਗਵਾਏ। ਨਾਮ ਨਿਧਾਨ ਸਤਿਗੁਰ ਦੇਖਾ ਲਿਆ, ਹਰ ਰਸ ਪੀਆ ਅਗਾਏ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ, ਮਨਮੁਖ ਫਿਰੇ ਨਾ ਜਾਣੈ, ਸਤਿਗੁਰ ਹੋਮੈ ਅੰਦਰ ਲਾਗ। ਨਾਨਕ ਸਬਦ ਰਤੈ ਹਰ ਨਾਮ ਰੰਗਾਏ, ਬਿਨ ਭੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ। ਘਰ ਹੀ ਸੌਦਾ ਪਾਈਐ, ਅੰਤਰ ਸਭ ਵੱਥ ਹੋਏ, ਖਿਨ ਖਿਨ ਨਾਮ ਸੰਭਾਲੀਐ, ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਉਖੁੱਟ ਹੈ ਵਡਭਾ।

ਗੁਰਮੁਖਾਂ ਕੇ ਮੁਖ ਉਜਲੈ ਗੁਰ ਸਬਦੀ ਵਿਚਾਰ, ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰੈ ਮੱਥੈ ਤਿਨ ਕਾਲੈ, ਅੰਦਨ ਦੁੱਖ ਕਮਾਵਦੈ ਨਿਤ ਜੋ ਹੈ ਜਮ ਜਲੈ ਸੁਖ।

ਸ੍ਰੀ ਰਾਗ ਮਹੱਲਾ ਤੀਜਾ। ਸਾਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੈ।

ਰਾਉ। ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ, ਬਹੁਜੋ ਨੀ ਪਾਉਂਦਾ ਫਿਰੈ ਸੁਣੈ ਕਰ ਜਿਉਂ ਕਾਉ। ਬਹੁਜੋ ਨੀ ਪਾਉਂਦਾ ਫਿਰੈ ਜਿਉਂ ਸੁਣੈ ਕਰ ਕਾਉ, ਗੁਰਮਤੀ ਘਟ ਚਾਨਣਾ ਸਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ, ਲੋਭੀ ਅਨਕੋ ਸੇਵਦੈ ਪੜਵੇਦਾ ਕਰੇ ਪੁਕਾਰ, ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ। ਮਾਇਆ ਮੋਹ ਹੋਵੇ ਸਾਰਿਆ ਜਗਤ ਪਿਤਾ ਪ੍ਰਿਤਪਾਲ, ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ, ਨਾਨਕ ਗੁਰਮਤਿ ਉਬਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹਿਆ ਮੋਹ ਹੈ ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ। ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ, ਭਾਈ ਰੇ ਗੁਰਮਤ ਸਾਚ ਰਹਾਓ, ਸਾਚੇ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ, ਆਪ ਛੋੜ ਚਰਣੀ ਲਗਾ ਚੱਲਾਂ ਤਿਨ ਕੈ ਪਾਏ, ਲਾਹਾ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਓ ਜਿੱਦੂ ਪਾਈਐ ਸੱਚ ਸੋਏ। ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੈ ਨਾਹੀ ਭਉ ਲਾਏ ਜਨ ਕੋਇ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ।

ਦੁੱਖ ਵਿਹਾਣੀ। ਮਨਮੁਖ ਅੰਧ ਨਾ ਚੇਤਈ, ਡੁੱਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ।

ਤੁਰਛੁੱਡਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੈ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰ ਜੀਓ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ।

ਆਖ ਸੁਣਾਏ। ਗੁਰਮੁਖਿ ਆਪੇ ਦੇ ਵਡਾਈ ਆਪੇ ਸੇਵ ਕਰਾਏ। ਦੇਖ ਕੁਟੰਬ ਮੋਹਿ ਲੁਭਾਣਾ ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ। ਆਪਣੇ ਮਨ ਚਿੱਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੈ।

ਜਨਮ ਗਵਾਏ। ਮਨ ਮੁਖ ਕਰਮ ਕਮਾਵਣੈ ਦਰਗੈ ਮਿਲੇ ਸਜਾਏ। ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ, ਹੋਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ। ਹੋਮੈ ਵਿੱਚ ਜਗ ਬਿਨ ਸਦਾ, ਮਰ ਜੰਮੈ ਆਵੈ ਜਾਏ, ਮਨਮੁਖ ਸ਼ਬਦ ਨਾ ਜਾਣਨੀ, ਜਸਨ ਪਤ ਗਵਾਏ, ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ। ਸ਼ਬਦ ਮੰਨੀਐ ਗੁਰ ਪਾਈਐ, ਵਿੱਚੋਂ ਆਪ ਗਵਾਏ, ਅੰਦਨ ਭਗਤ ਕਰੈ ਸਦਾ ਹਰ ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ, ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ, ਘਰ ਹੋਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਸਤਿਗੁਰੂ ਕਾ ਫਿਟਕਿਆ ਮੰਗ ਥੱਕੈ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮੇਰੇ ਮਨ ਮੇਰੈ ਸਦਾ ਹਰ ਸੇ ਵੇਖ ਦੂਰ, ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ। ਸੱਚ ਸਲਾਹਨ

ਕੂੜ ਮੁੱਠੈ ਕੂੜਿਆਰ। ਹਮੈ ਕਰਤਾ ਜਗ ਮੁਆ ਗੁਰਬਿਨ ਘੋਰ ਅੰਧਾਰ, ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ। ਸਤਿਗੁਰ ਸੇਵੈ ਤਾ ਉਬਰੈ ਸੱਚ ਰੱਖੈ ਉਰ ਤਾਰ, ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ ਹੋਮੈ ਤਜ ਬੇਕਾਰ, ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ, ਸੱਚ ਰਤੈ ਮੁਖ ਉਜਲੈ ਤਿਤ ਸਾਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸਨਾਨ ਦਾਨ ਚੇਤਾ ਕਰੈ ਦੂਜੇ ਭਾਈ ਖੁਆਰ। ਹਰ ਜੀਉ ਆਪਣੀ ਕਿਰਪਾ ਕਰੈ ਤਾਂ ਲਾਗੈ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹੋ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ, ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ। ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ, ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ। ਮਨ ਮੇਰੇ ਅਨਦਨ ਜਾਗ, ਹਰ ਚੇਤ ਆਪਣੀ ਖੇਤੀ ਰੱਖ ਲੈ, ਕੂੰਜ ਪੜੈਗੀ ਖੇਤ ਰਹਾਉ। ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ, ਭੈ ਭਾਏ ਭਗਤ ਕਰੈ ਦਿਨ ਰਾਤੀ, ਹਰ ਜੀਉ ਵੇਖੈ ਸਦਾ ਦੂਰ। ਸੱਚੈ ਸ਼ਬਦ ਸਦਾ ਮਨ ਰਾਤਾ, ਭਰਮ ਗਿਆ ਸਰੀਰੋ ਦੂਰ। ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜੋ ਜਾਗੈ ਸੇ ਉਭਰੈ ਸੁਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੁਣੈ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ, ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ ਹੋਮੈ ਵਿੱਚ ਕਹਿਣ ਨਾ ਜਾਏ, ਗੁਰ ਕੈ ਸ਼ਬਦ ਪਛਾਣੀਐ ਦੁਖ ਹੋਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ ਹੋਂ ਤਿਨ ਕਹਿ ਲਾਗੋ ਪਾਏ, ਨਾਨਕ ਦਰ ਸੱਚੈ ਸਚਿਆਰ ਹੈ ਹੋਂ ਤਿਨ ਬਲਹਾਰੈ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ, ਅੰਦਿਨ ਨਾਮੈ ਰਤਿਆ ਸੱਚੇ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ, ਮੰਤਨ ਸੀਤਲ ਸਾਚ ਸਿਉ ਸਾਸਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਉ। ਸਹਿਜੈ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਖੈ ਪੀਤੈ ਤਿਖ ਜਾਏ, ਇਹ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ, ਬਾਣੀ ਵੱਜੀ ਚੌਹਜੁਗੀ ਸੱਚੋ ਸੱਚ ਸੁਣਾਏ। ਹੋਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ, ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਐ ਵਿਣਕਰਮਾ ਪਾਇਆ ਨਾ ਜਾਏ, ਪੂਰੈ ਭਾਗ ਸਤ ਸੰਗਤ ਲਹੈ ਸਤਿਗੁਰ ਭੇਟ ਭੇਟੈ ਜਿਸ ਆਏ। ਅਨ ਦਿਨ ਨਾਮੈ ਰਤਿਆ ਦੁਖ ਵਿਖਿਆ ਵਿੱਚੋ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਉਨ ਜਿਨ ਗੁਰ ਕਾ ਸ਼ਬਦ ਵਿਚਾਰ,

ਮਨ ਮੇਰੇ ਹੋਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੁਹਣਾ ਸ਼ਬਦ ਸਵਾਰਨ ਹਾਰ ਰਹਾਉ। ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਈ ਮਿਲਾਏ, ਅੰਦਰ ਨਾ ਮੈਂ ਰਤਿਆ, ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ, ਬਿਨ ਸਤਿਗੁਰ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਵਿਣ ਨਾ ਵੈ ਸਭ ਡੁੰਮਣੀ, ਦੂਜੇ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਧਲਾ, ਫਿਰ ਫਿਰ ਆਵੈ ਜਾਏ, ਨਦਰ ਕਰੈ ਪ੍ਰਭ ਆਪਣੀ, ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ, ਕਿਉਂ ਮੁਕਰ ਪਾਇਆ ਜਾਏ, ਪਾਪੋ ਪਾਪ ਕਮਾਵਦੈ, ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ, ਮਨਮੁਖ ਬੂਝ ਨਾ ਪਾਏ, ਜਿਸ ਵੇਖਾਲੈ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹੋਮੈ ਪੀੜ ਨਾ ਜਾਏ, ਗੁਰਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ। ਗੁਰ ਸਬਦੀ

ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਉਮੈ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾਏ ਬਿਨ ਨਾਵੈ ਠੌਰ ਨਾ ਪਾਇਨੀ ਜੰਮਪੁਰ ਦੁਖ ਸਹਾਏ ਜਿਉ ਪਿੰਡ ਸਭ

ਹਰਨਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋ ਨੂੰ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਏ ਰਹਾਉ ਸੱਚੀ ਭਗਤੀ ਮਨ ਲਾਲਥੀਆ ਰੱਤਾ ਸਹਿਜ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹ ਬਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈ ਉਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ

ਪਿਆਰ। ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੈ ਚਿੱਚਰ, ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੈ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸੈ ਅੰਮ

ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਬੀਤਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓ ਨ ਸਬਦੇ ਲਿਓਨ ਮਿਲਾਏ ਸੱਚਾ ਰੰਗ ਨ ਉਤਰੈ ਜੋ ਸੱਚ ਰਤੈ ਲਿਵਲਾਏ ਚਾਰੇ ਕੁੰਡਾਂ ਭਪਥਕੈ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਣੇ ਰਹਿ ਕਰ ਥੱਕੀ ਮੇਰਾ ਦੁੱਖ ਕੱਟੈ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੈ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੈ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੈ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਣ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾ ਆਪੇ ਨਦਰ ਕਰੇ ਸੇ ਜਨ ਸ਼ਬਦੈ ਸੋਹਣੈ ਤਿਤ ਸੱਚੇ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੈ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੈ ਹੁਕਮ ਵਸੈ ਹੁਕਮੈ ਕਰੇ ਵਿਚਾਰ ਗੁਰਸਬਦੀ ਸਾ ਲਾਹੀਐ ਹੋਮੈ ਵਿੱਚੋ ਖੋਏ ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਰੋਏ ਸੱਚ ਸਲਾਹੀ ਸੱਚ ਲਗਾਂ ਸੱਚੇ

ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇ ਲੀਐ, ਕਿਆ ਚੱਲੈ ਬਾਹ ਲੁੜਾਏ, ਆਪਣਾ ਪਿਰਣਾ ਪਛਾਣਈ, ਕਿਆ ਮੋਹ ਦੇਸੈ ਜਾਏ। ਜਿਨੀ ਸਖੀ ਕੰਤ ਪਛਾਣਿਆ, ਹੋ ਤਿਨ ਕੈ ਲਾਗੋ ਪਾਏ, ਤਿਨ ਹੀ ਜੈਸੀ ਥੀ ਰਹਾ, ਸਤਸੰਗਤ ਮੇਲ ਮਿਲਾਏ।

ਸਮੁੱਚੇ ਪਾਏ। ਸਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹੋਮੈ ਜਾਏ, ਸਦਾ ਪਿਰ ਰਾਵੈ ਆਪਣਾ ਤਿੰਨ ਸੁਖੈ ਸੁਖ ਵਿਹਾਏ। ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨ ਜਾਏ। ਆਵੋ ਮਿਲੋ ਸਹੇਲੀਓ ਮੈਂ ਪਿਰ ਦੇ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨਕੋ ਨਦਰ ਕਰੇ, ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ। ਘਰ ਵਾਰ ਪਾਇਆ ਆਪਣਾ ਹੋਮੈ ਦੂਰ ਕਰੇ, ਨਾਨਕ ਸੁਭਾਵੰਤੀਆ ਸੁਹਾਗਣੀ ਅੰਦਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ ਹੋ ਕੈਦਰ ਪੂਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਿਲਾਏ।

ਜਿਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਵਦੈ ਦੂਣੀ ਮਲ ਲਾਗੀ ਆਏ ਪੜੀਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੈ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨਮੁਖ ਹਰਿ ਹਰਿ ਕਰ ਥੱਕੈ ਮੈਂ

ਚਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ ਮਲਹੋਮੈ ਜਾਇ ਸਮਾਏ, ਜਿਉਂ ਅੰਧੇਰੈ ਦੀਪਕ ਬਾਲੀਐ ਤਿਉਂ ਗੁਰੂ ਗਿਆਨ ਅਗਿਆਨ ਤਜਾਏ। ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਮਾਇਆ ਜੀਵੜ ਦੁਖ ਨਹੀਂ ਸਭ ਭਵ ਥੱਕੈ ਸੰਸਾਰ, ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ। ਜੇ

परम सत्कार योग गुरु की साजी निवाजी गुरु प्यारे गुरु रूप गुरु खालसा साध संगत जी सारे गज वज के फतेह बुलाओ जी। वाहिगुरु जी का खालसा वाहिगुरु जी की फतेह। जागदी जोत धन धन साहिब श्री गुरु ग्रंथ साहिब महाराज जी की अपार कृपा दे सदका अज इस पावन दरबार दे विच दो परिवारों का सुमेल होने जा रहा है। इस खुशी के मौके उत्ते दास खालसा दीवान सोसायटी गुरद्वारा साहिब सुख सागर के समूह सेवादारा वालों आप दूरों नेड़े हुए सारे पतवंत सज्जणा का तह दिलों धन्यवाद निघा जीओ ऐ कर रहा है। ऑन बिहाफ ऑफ खालसा दीवान सोसायटी गुरद्वारा साहिब सुख सागर आई वुड लाइक टू वार्मली वेलकम ईच वन ऑफ यू हू केम हियर ऑल द वे टू ब्लेस दिस ब्यूटीफुल कपल हू इज नाउ sitting in front of Shri Guru Granth Sahib Maharaj Ji. Sat Sangat Ji, thank you so much everybody for being here, for witnessing when two souls merge into one in the presence of our eternal Guru. I believe it's not just a marriage of two persons, but it's a marriage of two families, two souls, and most importantly, it's a marriage of two customs and two traditions. So as we're sitting in this darbar, with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. ਸਤਿ ਸੰਗਤ ਜੀ, ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਆਪਣੇ ਜਿਹੜੇ ਜੀ ਵਿਚਾਰ ਨੇ ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ, ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀ ਹੈ। ਇਸ ਕਰਕੇ ਜਿਨ੍ਹਾਂ ਨੂੰ ਬਾਣੀ ਕੰਠ ਹੈ ਉਹ ਵੀ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ, ਦੋਨਾਂ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਦੇ ਸਨਮੁੱਖ ਰੱਖ ਰਿਹਾ ਹੈ। ਆਮ ਪੀਟੀ ਅਵੇਅਰ ਦੈਟ ਮੈਜੋਰਟੀ ਆਫ ਦ ਸੰਗਤ ਇਜ਼ ਨੋਟ ਏਬਲ ਟੂ ਅੰਡਰਸਟੈਂਡ ਪੰਜਾਬੀ, ਸੋ ਆਲ ਟ੍ਰਾਈ ਟੂ ਡੂ ਲਾਈਕ ਦ ਮੇਜਰ ਪਾਰਟ ਆਫ ਦ ਵੈਰਿੰਗ ਇਨ ਇੰਗਲਿਸ਼। ਸੋ ਦ ਗਰੂਮ ਵੀ ਹੈਵ ਗੁਰਅਰਮਾਨ ਸਿੰਘ ਸੰਧੂ ਅਲੋਂਗ ਵਿਦ ਹਿਸ ਪੇਰੈਂਟਸ Sardar Gurinder Singh Sandhu and Mataji Dalbinder Kaur Sandhu. And the family hails from Khatkad Kala, Shahid Pak Singh Nagar. And the family is currently living in Richmond, BC. Guru Arman's grandparents from dad's side, Sardar Kuldeep Singh Sandhu and Guru Mej Kaur Sandhu. And from mom's side, Sardar Guldiyat Singh Ji Sadra and Gurdev Kaur Sadra. Coming to the bride, Catherine Joan Stuthai, along with her parents, Brent Jason Stuthai and Glenda Leanne Stuthai. And the family hails from Rimby, Alberta, and she's living in Delta, BC. Catherine's grandparents from that side, Mr. Edward Alvin Stuthai and Mrs. Margaret Joan Stuthai. And from her mom's side, Wayne Charles Reese and Catherine Pearl Reese. I hope I got it right. Satsangat Ji, we'll start with the Ardas. So this is a prayer in which only the parents and the couple will stand. Everybody else, please remain seated. So this is to seek Guru Sahib's permission to commence the ceremony. So now I request the couple, Guru Arman, Catherine, and their parents, wherever they're sitting, please stand up for the Ardas. Gyani Harbans Singh Ji, head priest of this Gurdwara Sahib, will do the Ardas, followed by the Hukam Nama Sahib, which is a random words from Shri Guru Granth Sahib Maharaj, and Gyani Ranjit Singh Ji will read it loud to all the Sangat. So let's everybody please join together in peace and with love and gratitude, and pray for the couple. Vaheguru Ji Ka Khalsa, Vaheguru Ji Ki Fateh.

विछड़या मिले प्रभु हर दरगाह का बसीठ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆਗੀ ਅਰਦਾਸ ਹਮਾਰੀ।

ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ,

ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ

ਸਿੱਖਾਂ ਦਾ ਮਨ ਨੀਵਾ ਅਤਿ ਉੱਚੀ ਮਤ ਪਾਦਾ ਰਖਾਇਆ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਨਾਨਕ ਸਤਿਗੁਰ ਤਿੰਨਾ ਮਿਲਾਇਆ

ਕੁੜੀ ਕਾਕਾ ਗੁਰ ਅਰਮਨ ਸਿੰਘ ਸੰਧੂ ਬੀਬਾ ਕੈਥਰੀਨ ਜੌਨ ਸੁਭਾਅ ਜੋੜੀ ਦਾ ਸ਼ੁਭਾਨੰਦ ਕਾਰਜ ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸੱਚੇ ਪਾਤਸ਼ਾਹ ਜੀ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਪੁੰਚਕ ਮਾਫ ਕਰਨਾ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਸੇਵਾ ਪ੍ਰਵਾਨ ਕਰਨੀ ਖੁਸ਼ੀਆਂ ਦੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਰਾਸ਼ ਕਰਨੇ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ

ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਓ। ਕਿਰਪਾ ਕਰੋ ਜੀ ਆਈਆਂ, ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ, ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਪਰਿਵਾਰਾਂ ਵਿੱਚ ਪ੍ਰੇਮ, ਇਤਫਾਕ, ਮੇਲ ਮਿਲਾਪ ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਔਨ ਬਿਹਾਫ ਆਫ ਖਾਲਸਾ ਦੀਵਾਨ ਸੋਸਾਇਟੀ, ਆਈ ਵੁੱਡ ਲਾਈਕ ਟੂ ਕੰਗ੍ਰੈਚੁਲੇਟ ਐਵਰੀਬਾਡੀ ਐਂਡ ਬੈਸਟ ਵਿਸ਼ਿਸ ਟੂ ਦਾ ਲਵਲੀ ਕਪਲ ਔਨ ਦਾ ਬਿਊਟੀਫੁਲ ਜਰਨੀ ਦੈਟ ਦੇ ਗੋਇੰਗ ਟੂ ਗੈਟ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਉਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦਾ ਫਿਊਚਰ। ਸੋ ਨਾਓ ਸਾਧ ਸੰਗਤ ਜੀ, ਵੀ ਗਾਟ ਭਾਈ ਪ੍ਰਿਤਪਾਲ ਸਿੰਘ ਪਾਰਸ, ਢਾਡੀ ਜੱਥਾ, which are popular for singing the ballads and poems of courage, bravery, and for special occasions. They're going to sing a poem to congratulate everybody. So, aao tena paso, let's listen from them. So, aao tena paso, aapa taadi var sarvan karke lahe prapt kariye ji. Vaheguru ji ka khalsa, Vaheguru ji ki fateh.
1: Vaheguru ji. Bad bhagi saath sang prapt, tan bhedat darmat khoi. ਤਿੰਨ ਕੀ ਧੂਰ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਰਿਦੇ ਪਰੋਈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਸਤਿਕਾਰ ਜੋ ਸਾਧ ਸੰਗਤ ਜੀ ਉਹ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਕਵਿਤਾ 4-5 ਮਿੰਟ ਦੀ ਕਹਿ ਜਾਣੀ ਆ, ਖੁਸ਼ੀਆਂ ਦੀ ਕਵਿਤਾ, ਵਧਾਈਆਂ ਦੀ ਕਵਿਤਾ, ਕਿਉਂਕਿ ਪੁੱਤਰ ਧੀਆਂ ਇਹ ਅਕਾਲ ਪੁਰਖ ਨਿਰੰਕਾਰ ਦੀਆਂ ਦਿੱਤੀਆਂ ਵੱਡੀਆਂ ਵੱਢ ਮੁੱਲੀਆਂ ਦਾਤਾਂ ਹੁੰਦੀਆਂ। ਪੁੱਤਰ ਧੀਆਂ ਬੜੇ ਪਿਆਰੇ ਹੁੰਦੇ, ਜਿਗਰ ਦੇ ਤੋਟੇ ਹੁੰਦੇ ਮਾਪਿਆਂ ਦੇ ਲਈ। ਧੀ ਦੇ ਕਿਹਾ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨਹੁੰ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ ਲਿਆ, ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰਾਂ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਇੱਕ ਕਵਿਤਾ ਖੁਸ਼ੀਆਂ ਦੀ ਜਥਾ ਹੀ ਇਹੋ ਕਹਿ

0: ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਜਥੇ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੂਰੇ ਸਟਾਫ ਵੱਲੋਂ, ਬਹੁਤ ਹੀ ਸਤਿਕਾਰਯੋਗ ਗਿਆਨੀ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਵਧਾਈ ਦੇਣਗੇ ਅਤੇ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਭੁੱਲ ਚੁੱਕ ਦੀ ਖਿਮਾ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ, ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਆਪ ਨੂੰ ਸੰਗਤਾਂ ਨੇ ਛਾਕੇ ਜਾਣਾ ਜੀ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਬੀਬੀਆਂ ਨੂੰ ਬੇਨਤੀ ਹੈ ਪਲੀਜ਼ ਇੱਕ ਵਾਰੀ ਸੁਣ ਲਿਓ ਕਿ ਮਹਾਰਾਜ ਦਾ ਪ੍ਰਕਾਸ਼ ਹੈ, ਇਸ ਕਰਕੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਣ ਤੋਂ ਅਤੇ ਮਹਾਰਾਜ ਵੱਲ ਪਿੱਠ ਕਰਨ ਤੋਂ ਪਰਹੇਜ਼ ਰੱਖਿਓ, ਕਿਉਂਕਿ ਬਾਹਰਲੀ ਕਮਿਊਨਿਟੀ ਦੇ ਵੀ ਜਿਵੇਂ ਮੈਂਬਰ ਆਪਣੇ ਵਿੱਚ ਹੈਗੇ ਨੇ, ਸੋ ਕੀ ਮੈਸੇਜ ਲੈ ਕੇ ਜਾਣਗੇ ਵੀ ਆਪਦੇ ਗੁਰਦੁਆਰਿਆਂ 'ਚ ਡਿਸਿਪਲਿਨ ਨਹੀਂ ਰੱਖਦੇ। ਸੋ ਅਸੀਂ ਡਿਸਿਪਲਿਨਡ ਕੌਮ ਹੈਗੇ ਹਾਂ ਅਤੇ ਅਸੀਂ ਉਹਦਾ ਐਕਟ ਵੀ ਕਰੀਏ। ਸੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਕਿ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਡਿਸਿਪਲਿਨ ਦੇ ਵਿੱਚ ਕੋਈ ਵੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਇਹ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕਿ ਤੁਸੀਂ ਕੀ ਮੈਸੇਜ ਅੱਗੇ ਡਿਲੀਵਰ ਕਰਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਥੈਂਕ ਯੂ ਸੋ ਮੱਚ ਵਾਂਸ ਅਗੇਨ ਫੋਰ ਐਵਰੀਬਡੀ ਫੋਰ ਬੀਇੰਗ ਹੇਅਰ, ਫੋਰ ਕਮਿੰਗ ਹੇਅਰ ਟੂ ਬਲੈਸ ਦਿਸ ਬਿਊਟੀਫੁਲ ਕਪਲ ਐਂਡ ਵੀ ਆਰ ਰੀਲੀ ਹੈਪੀ ਫੋਰ ਦ ਕਪਲ ਐਂਡ ਫੋਰ ਐਵਰੀਬਡੀ ਐਂਡ ਦਿਸ ਵਾਸ ਅ ਪਲੇਜ਼ਰ ਡੂਇੰਗ ਦਿਸ ਸੇਵਾ ਐਂਡ ਗੁੱਡ ਲੱਕ ਵਾਂਸ ਅਗੇਨ ਟੂ ਲਵਲੀ ਕਪਲ ਗੁਰਮਨ ਐਂਡ Kathleen. So good luck and then hopefully we'll see you guys some other time with other weddings. Je horan di vivah honge tusi aao zarur seva hove ja zarur seva karo. So saryan da bahut bahut dhanwad. So boldeyan to seva nibhaundeyan to hoiyan bhulla chuka di maafi, apologize for any mistakes or blunders that I might have made. So balao fateh, wahiguru ji ka khalsa, wahiguru ji ki fateh.

करे जिनको रूप छाता सो कहे सो डरदा जियो जब ते साधु संगत पाए गुर भेट तो हो गई बलाए सा सा सार गावे नानक सतगुर ढाक लिया मेरा पढ़दा जियो माज महला पंजमा ओत पोत सेवक संगराता प्राप्रत पाले सेवक सुखदाता पानी पखा पीसो सेवक ठाकर ही का आहार जियो काट सिलक प्रभ सेवा लाया हुक्म साहिब का सेवक मन पाया सोई कमावे जो साहेब पावे सेवक अंतर वार माहर जियो तू दाना ठाकर सब सब विद जाने ठाकर के सेवक हर रंग माने जो कुछ ठाकर का सो सेवक का सेवक ठाकर ही संग जा हर जियो अपने ठेक ठाकर जो पहराया बाहर न लेखा पुछ बुलाया ते सेवक नान करवाणी सो गहर गंभीरा गाहर जियो माज महला पंजवा सब किस घर में बाहर नाही चै बाह टोले सो परम पलाही गुर प्रसादी जिनी अंतर पाया सो अंतर बाहर सहेला जियो चिम चिम बरसे अमृत धारा मन पीवे सुन शब्द विचारा आनंद विनोद करे दिन राती सदा सदा हर केला जियो जन्म जन्म का बिछड़िया मिलिया साध कृपा ते सुखा हरिया समात पाए नाम त्याए गुरमुख होए मेला जियो जल तरंग सो जले समाया ज्यो ज्योति संग ज्योत मिलाया कहो नानक परम कट्टे कवाड़ा कवाड़ न होइए जौला जियो माज महला पंजवां तिस करवाणी जिन तू सुनिया तिस बलिहारी जिन रसना भणिया वार वार जाई तिस बिट्टो जो मन तन दुद अराधे जियो तिस चरण पखाली जो तेरे मार्ग चले नैन निहाली तिस परख दयाले मन देवा तिस अपने साजन जन गुर मिल सो प्रभ लादे जियो सोबट भागी जिन तम जाने सब को मदे अलिप्त निर्वाणे साध के संग निभाओ जल तरिया सगल दूत उन साधे जियो तिनकी शरण परया मन मेरा मान तान तज मोह बंधेरा नाम दान दीजे नानको तिस प्रभाग मगा दे जियो माज महला पंजवा तू पेड़ साख तेरी फूली तू सुख मोहा स्थूली तू जल ने तू फेन बदबदा तुद बे न्यावर ना पालिए जियो तू सूत मणिए पी तू है तू गंठी मेर सिर तू है आद मद अंत प्रभ सोई अवर ना कोई दिखालिए जियो तू निर्गुण सरगुण सुखदाता तू निर्माण रसिया रंगराता अपने करता बापे जाने आपे तो संभालिए जियो तू ठाकर सेवक फुन आपे तू गवत प्रगट प्रभ आपे नानक दा सदा गुण गावे एक भोरी नदर निहालिए जियो माज महला पंजवा सफल सुबाणी जित नाम बखाणी गुर प्रसाद किने बिर ले जानी धन सवेड़ा जित हार गावत सुनना आए ते परवाना जियो से नेत्र परवान जिनी दर्शन पेखा से कर भले जिनी हर जस लेखा से चरण चढ़ावे जो हर मार्ग चले हाओ बाल तिन संग पछाणा जियो सुन साजन मेरे मीत प्यारे सत्संग खिन माहे अधारे गिलवे काट हुआ मन निर्मल बट गए आवन जाना जियो दोए कर जोड़ एक बिनो करी जय कर कृपा डबदा पत्थर लीजे नानक प्रभ भय कृपाला प्रभ नानक मन पाणा जियो माज महला पंजा अमृत वाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो सुख प्या दुख दूर पराना संत रचन हर नाम बखाना जल थल नीर परे सरब सुबर विरथा कोई न जाए जियो दया धारी तिन सजन हरे जी जन सबल सगले तारे मेहरबान कृपाल दयाला सगले तृप्त अगाए जियो मान त्रिण त्रै पौनक तोन हरिया करन हर खिन पीतर करिया गुरमुख नानक तिसे अराधे मन की आस पजाए जियो माज महला पंजवा तू मेरा पिता तू है मेरा माता तू मेरा बंधव तू मेरा प्राता तू मेरा राखा सबनी थाई ता पौ कहा कहा काड़ा जियो तुमरी कृपा ते तुद पछाणा तू मेरी ओट तू है मेरा माणा तुझ बिन दूजा है वरना कोई सब तेरा खेल अखाड़ा जियो जी जन सब तुद पाए जित जित पाणा तित तलाए सब किछ कीता तेरा होवे नहीं किछ साड़ा जियो नाम त्याए महा सुख पाया हर गुण गाए मेरा मन सीतलाया गुर पूरे बजी बधाई नानक जीता विखाड़ा जियो ਪਹਿਲਾ ਜ ਮਹੱਲਾ ਪੰਜਾ ਜੀ ਪ੍ਰਾਣ ਪ੍ਰਭ ਨੇ ਅਦਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮ ਹਰ ਧਿਆਏ ਧਿਆਏ ਸੁਖ ਪਾਇਆ ਜੀ ਮਨਸਾ ਧਾਰ ਜੋ ਕਰਤੇ ਕਰਤੇ ਆਵੇ
ਸਾਹ ਸੰਗ ਜਨ ਮਨ ਮਟਾਵੇ, ਆਸ ਮਨਾਰਥ ਪੂਰਨ ਹੋਵੇ, ਭੇਟ ਗੁਰ ਦਰਸਾਇਆ ਜੀਓ, ਆਗਮ ਅਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਤ ਧਿਆਵੇ ਗਿਆਨੀ, ਖੁਦੀ ਮਿੱਟੀ ਚੁੱਕਾ ਬਲਾਵਾ, ਗੁਰ ਮਨ ਮਹੀ ਮਾਹੇ ਪਲਟਾਇਆ ਜੀਓ, ਆਨੰਦ ਮੰਗਲ ਕਲਿਆਣ ਨਦਾਨਾ, ਸੂਖ ਸਹਿਜਾ ਨਾਮ ਬਖਾਨਾ, ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਓ, ਮਾਝ ਮਹੱਲਾ ਪੰਜਵਾਂ, ਸੁਣ ਸੰਜੀਵਾਂ ਸੋਈ ਤੁਮਾਰੀ, ਤੂੰ ਪ੍ਰੀਤਮ ਠਾਕ ਰੱਤ ਭਾਰੀ, ਤੁਮਰੇ ਕਰਤਵ ਤੂੰ ਹੀ ਜਾਣੇ, ਤੂੰ ਹੀ ਜਾਣੋ ਤੁਮਰੀ ਓਟ ਗਪਾਲਾ ਜੀਓ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਖਗਲੀ ਹੋਵੇ, ਭੇਟ ਦਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜੀਓ, ਪ੍ਰਭ ਆਪਣਾ ਸਾਧ ਸਾਧ ਸਮਾਰੋ, ਇਹ ਮਤ ਗੁਰਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਿਆ ਪ੍ਰਤਵਾਲਾ ਜੀਓ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਾ ਆਪੇ ਹੋਈ, ਚਲ ਤੁਮਾਰੇ ਪਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ, ਮਾਝ ਮਹੱਲਾ ਪੰਜਵਾਂ, ਹੁਕਮੀ ਵਰਸਣ ਲੱਗੇ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਈ ਪ੍ਰਾਪੇ ਜੀਓ, ਸਭ ਕੁਛ ਬਹੁਤੋ ਬਹੁਤ ਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਤਾਰਾ ਜੀ, ਜਨ ਸਭ ਧਰਾਪੇ ਜੀਓ, ਸਾਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ, ਜਨ ਮਨ ਪੈ ਕਟੇ ਮੋਹਾ, ਮਿਨਸੇ ਸੋਗ ਸੰਤਾਪੇ ਜੀਓ, ਸਾਸ ਸਾਸ ਨਾਨਕ ਸਲਾਹੇ, ਸਿਮਰਤ ਨਾਮ ਕਟੇ ਸਭ ਫਾਹੇ, ਪੂਰਨਾਸ ਕਰੀ ਕਨ ਪੀਤਰ, ਹਰ ਹਰ ਹਰ ਗੁਣ ਜਾਪੇ ਜੀਓ, ਮਾਝ ਮਹੱਲਾ ਪੰਜਵਾਂ, ਆਓ ਸਾਜਨ ਸੀ ਸੰਤ ਮੀਤ ਪਿਆਰੇ, ਮਿਲ ਗਾਵੋ ਗਾਵੇ ਗੁਣ ਅਗਮ ਪਾਰੇ, ਗਾਵ ਸੁਣ ਸਵੇ ਹੀ ਮਗਤੇ ਸੋ ਧਿਆਈਏ, ਜਿਨ ਹਮ ਕੀਏ ਜੀਓ, ਜਨਮ ਜਨਮ ਕੇ ਕਿਲ ਵਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ, ਸਿਮਰ ਸਿਮਰ ਸੋ ਸਤ ਸਵਾਮੀ ਰੇਜੀ ਸਭ ਕੋ ਦੀਏ ਜੀਓ, ਨਾਮ ਜਪਤ ਸਰਬ ਸੁਖ ਪਾਈਏ, ਸਭ ਕੋ ਵਿਨਸੇ ਹਰ ਹਰ ਧਿਆਈਏ, ਜਿਨ ਸੇਵਿਆ ਸੋ ਪਾਰ ਗ੍ਰਿਮੀ ਕਾਰ ਸਗਲੇ ਥੀਏ ਜੀਓ, ਆਏ ਪਿਆ ਤੇਰੀ ਸਰਨਾਈ, ਜਿਓ ਪਾਵੇ ਤਿਉਂ ਲਹੇ ਮਲਾਈ, ਕਰ ਕਿਰਪਾ ਪ੍ਰਭਤੀ ਲਾਵੋ, ਸੱਚ ਨਾਨਕ ਅੰਮ੍ਰਿਤ ਪੀਏ ਜੀਓ, ਮਾਝ ਮਹੱਲਾ ਪੰਜਵਾਂ, ਕਹਿ ਕਿਰਪਾਲ ਗੋਬਿੰਦ ਗਸਾਈ, ਮੇਘ ਵਰਸੇ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਈ ਕਰਤਾਰੇ ਜੀਓ, ਆਪਣੇ ਜੀ ਜੰਤ ਪ੍ਰਤ ਪਾਰੇ, ਜੋ ਵਾਰਕ ਮਾਤਾ ਸੰਮਾਰੇ, ਦੁੱਖ ਭੰਜਨ ਸੁੱਖ ਸਾਗਰ ਸਵਾਮੀ ਦੇ ਸਗਲ ਆਹਾਰੇ ਜੀਓ, ਜਲ ਥਲ ਪੂਰ ਰਿਹਾ ਮਿਹਰਬਾਨਾ, ਸਦ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨਸ ਤਿਸ ਸਦਾ ਧਿਆਈ, ਜੇ ਖਿਨਵੇਂ ਸਗਲ ਧਾਰੇ ਜੀਓ, ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ, ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ, ਮਾਝ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੋਈ ਨਗਰ ਉਜਾੜੀ ਜੀਓ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਵਧ ਵਦ ਫੈਲੀ, ਜਾਣ ਵਿੱਚ ਸੁਕੀ ਬਾੜੀ ਜੀਓ, ਸੰਤਾ ਸੇਤੀ ਰੰਗ ਨਾ ਲਾਏ, ਸਾਖਤ ਸੰਗ ਵਿਕਰਮ ਕਮਾਏ, ਦਲੱਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਪਾੜੀ ਜੀਓ, ਤੇਰੀ ਛਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ, ਸ਼ਰਮੇ ਸਾੜੀ ਜੀਓ, ਮਾਝ ਮਹੱਲਾ ਪੰਜਵਾਂ, ਚਰਨ ਠਾ ਕਰਕੇ ਹਿਰਦੇ ਸਮਾਣੇ, ਕੱਲ ਕਲੇਸ਼ਾ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਤਨ ਉਪਜੀ, ਸਾਧੂ ਸੰਗ ਨਿਵਾਸਾ ਜੀਓ, ਲਾਗੀ ਪ੍ਰੀਤ ਨਾ ਟੁੱਟੇ ਮੂਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ, ਅੰਮ੍ਰਿਤ ਵਰਖੇ ਅਨਹ ਦਵਾਣੀ, ਮਨ ਤਨ ਅੰਤਰ ਸ਼ਾਂਤ ਸਮਾਨੀ, ਤ੍ਰਿਪਤਾ ਗਾਏ ਰਹੇ ਜਨ ਤੇਰੇ, ਸਤਿਗੁਰ ਗਿਆ ਦਲਾਸਾ ਜੀਓ, ਜਿਸ ਕਾ ਸਾਥ ਇਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ, ਮਾਝ ਮਹੱਲਾ ਪੰਜਵਾਂ, ਮਿਹੋਂ ਪਿਆ ਪਰਮੇਸ਼ਰ ਪਾਇਆ ਜੀ, ਜਨ ਸਭ ਸੁਖੀ ਵਸਾਇਆ, ਗਿਆ ਕਲੇਸ਼ ਪਿਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ, ਜਿਸ ਕੇ ਸੇਤ ਨਹੀਂ ਪ੍ਰਤ ਪਾਰੇ, ਪਾਰ ਬ੍ਰਹਮ ਪ੍ਰਭ ਭੈ ਰਖਵਾਰੇ, ਸੁਣੀ ਸੁਣੀ ਬੇਹਨੰਤੀ ਠਾਕਰ ਮੇਰੇ, ਪੂਰਨ ਹੋਈ ਕਾਲੀ ਜੀਓ, ਸਰਬ ਜੀਆਂ ਕੋ ਦੇਵਨ ਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਤਲ ਮਈਲ ਸਭ ਤ੍ਰਿਪਤਾਣੀ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਇੱਛ ਪਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ, ਨਾਨਕ ਦਾਨ ਗਿਆ ਕੀਆ ਦੁੱਖ ਭੰਜਨ ਰੱਤੇ ਰੰਗ ਰਸਾਲੀ ਜੀਓ, ਮਾਝ ਮਹੱਲਾ ਪੰਜਾ, ਮਨ ਤਨ ਤੇਰਾ, ਧਨ ਪੀ ਤੇਰਾ, ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ, ਪਿੰਡ ਸਭ ਰਾਸ ਤਮਾਰੀ ਤੇਰਾ, ਜੋਰ ਗਪਾਲਾ ਜੀਓ, ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾ ਤੇਰੀ ਪਾਈ,
ਕਾਰ ਕਮਾਵਾਂ ਜੇ ਤੁਦ ਪਾਵਾਂ ਜਾ ਤੂੰ ਦੇਹ ਦਿਆਲਾ ਜੀਉ ਪ੍ਰਭਤਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਵਿਕੁੰਠ ਤਥਾਈ ਜੀ ਤੂੰ ਸਭਨਾ ਕਹਿ ਪ੍ਰਤ ਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦਿਖਾਲਾ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ ਜਲ ਥਲ ਮਈਅਲ ਦੈ ਦਿਸ ਵਿਰਸਾਇਆ ਸ਼ਾਂਤ ਪਈ ਬੁਝੀ ਸਭ ਤ੍ਰਿਸ਼ਨਾਨੰਦ ਪਿਆ ਸਭ ਠਾਈ ਜੀਓ ਸੁਖਦਾਤਾ ਦੁੱਖ ਭੰਜਨ ਹਰਾ ਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਵਰਤ ਪਾਏ ਪੈਰੀ ਤਿਸੇ ਮਨਾਈ ਜੀਓ ਜਾ ਕੇ ਸ਼ਰਨ ਪਿਆ ਗਤ ਪਾਈਏ ਸਾ ਸਾ ਸਰ ਨਾਮ ਧਿਆਈਏ ਤਿਸ ਮੈਨੂੰ ਹੋਰ ਨਾ ਦੂਜਾ ਠਾਕਰ ਸਭ ਤਿਸੇ ਕਿਹਾ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਮਨੰਤੀ ਆਠ ਪੈਰ ਤੁਧ ਧਿਆਈ ਜੀਓ ਮਾਜ ਮਹੱਲਾ ਪੰਜਾਂ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਲ ਲੱਗੀ ਲਿਵ ਅੰਤਰ ਸੋ ਰਸ ਹੋਈ ਜਾਣੇ ਜੀਓ ਆਗਮ ਗੋਚਰ ਸਾਹਿਬ ਮੇਰਾ ਕਟਕਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੇ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਵਿਛਾਣੀ ਸਹਿ ਸੰਤੋਖ ਸਦਾ ਤਿਪਤਾ ਸੇ ਅੰਧ ਖਸਮ ਕਹਿ ਭਾਣੇ ਜੀਓ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਲੋਕ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਜ ਮਹੱਲਾ ਪੰਜਵਾਂ ਕੀਨੀ ਦਿਆਗ ਪਾਲ ਗਸਾਈ ਗੁਰ ਕੇ ਚਰਨ ਬਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖ ਕਾ ਡੇਰਾ ਢਾਹਿਆ ਜੀਓ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਂ ਨਾ ਦਿਸੇ ਕੋਈ ਦੂਰ ਦਸੁਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਓ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਮ ਕਛੂ ਨਾ ਜਾਪੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭਲਾਵਾ ਲਾਹਿਆ ਜੀਓ ਚਰਨ ਕਮਲ ਜਨ ਕਾ ਦਾਰੋ ਆਠ ਪਹਿਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜਾਂ ਸੋ ਸੱਚ ਮੰਦਰ ਜਿੱਤ ਸੱਚ ਧਿਆਈਏ ਸੋ ਰਿਦਾ ਸੇਲਾ ਜਿੱਤ ਹਰ ਗੁਣ ਗਾਈਏ ਸਾ ਤਰਤ ਸਾਵੀ ਜਿੱਤ ਵਸੇ ਹਰ ਜਨ ਸਾਚੇ ਨਾਮ ਵਿੱਟੋ ਕਰਵਾਣੋ ਜੀਓ ਸੱਚ ਵਡਾਈ ਕੀ ਮਨ ਪਾਈ ਕੁਦਰਤ ਕਰਮ ਨਾ ਕਹਿਣਾ ਜੀਓ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਨ ਵਡ ਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਦ ਪਾਵੇ ਸੱਚ ਨਾਮ ਨਿਸ਼ਾਨੋ ਜੀਓ ਸੱਚੇ ਅੰਤ ਨਾ ਜਾਣੇ ਕੋਈ ਤਾਂ ਅੰਤਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਾਦੀ ਅੰਤਰ ਜਾਣੇ ਜਾਣੋ ਜੀਓ ਮਾਜ ਮਹੱਲਾ ਪੰਜਾਂ ਰਹਿਣ ਸੁਹਾਵੜੀ ਦਿਨ ਸਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਵਲਤ ਥਾਈ ਜੀਓ ਸਿਮਰਤ ਨਾਮ ਦੋਖ ਸਵਲਾਥੇ ਅੰਤਰ ਬਾਹਰ ਹਰ ਪ੍ਰਭ ਸਾਤੇ ਭੈ ਭਰਮ ਖੋਇਆ ਗੁਰਪੂਰੇ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੱਡ ਉੱਚ ਪਾਰਾ ਨਾ ਨਿਧ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜੀਓ ਮਾਜ ਮਹੱਲਾ ਪੰਜਵਾਂ ਇੱਥੇ ਤੂੰ ਹੈ ਅੱਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਦ ਬਿਨ ਅਵਰ ਨਾ ਕੋਈ ਕਰਤੇ ਮੈਂ ਤਾਂ ਰੋਟ ਤੁਮਾਰੀ ਜੀਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਾ ਤਿੰਨ ਹੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਓ ਨਾਮ ਅਖਗਦ ਜਿਨ ਤੇ ਜਨ ਤੇਰੇ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਆਏ ਹੋ ਹੈ ਘਾਰੀ ਜੀਓ ਦ੍ਰਿਸ਼ਟ ਤਰ ਆਪਣਾ ਦਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਨ ਹੋਰ ਦੂਜਾ ਨਾਹੀ ਬਾਬਾ ਨਾਨਕੇ ਮਤ ਸਾਰੀ ਜੀਓ ਆਜ ਮਹੱਲਾ ਪੰਜਾਂ ਮਨ ਦਨ ਤਾਰਾਮ ਪਿਆ

ਉਸ ਮਿਲਿਆ ਜਿਸ ਪਰਵ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿਨਵੇਂ ਥਾਪ ਥਾਪਨ ਹਰਾ ਆਪ ਕੰਤੀ ਆਪ ਸਾਰਾ ਲੇਪ ਨਹੀਂ ਜੇ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਬਜੋਗਾ ਜੀਓ ਅੰਚਲ ਲਾਏ ਸਭ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਓ ਸਭ ਪਰੋਈ ਇੱਕ ਧਾਗੇ ਜਿਸ ਲਾਏ ਲਾਏ ਸੋ ਚਰਨੀ ਲਾਗੇ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰਬਨ ਰੰਜਨ ਡਿੱਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋ ਬਲਿਆਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲਵ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇ ਕੇ ਸਭ ਉੱਤਰੇ ਕਲ ਮਿਲ ਨਾਨਕ ਨਾਮ ਧਿਆਏ ਧਿਆਏ ਜੀਵੇ ਮਿਨਸੈ ਭਰਮ ਭਉ ਤੀਠਾ ਜੀਓ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਅਤੇ ਇਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨਿਸ਼ਚਲ ਕਹਿਣਾ ਪ੍ਰੇਮ ਭਗਤ ਜਿਸ ਕੇ ਮਨ ਲਾਗੀ ਗੁਣ ਗਾਵੇ ਅੰਦਿਨ ਨਿਤ ਜਾਗੀ ਬਾਂਹ ਪਕੜਦੇ ਸਵਾਮੀ ਮੇਲੇ ਜਿਸ ਕੇ ਮਸਤਕ ਲਹਿਣਾ ਚਰਨ ਕਮਲ ਭਗਤਾਂ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਂਛੇ ਨਾਮ ਸੱਚੇ ਕਾ ਗਹਿਣਾ ਉੱਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਪ੍ਰਭ ਨਿਸ਼ਚਲ ਪਾਈਏ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਾਨਾ ਸਾਹਿਬ ਦਰਗਾਏ ਹੁਕਮ ਸਵਾਏ ਸੁੱਚੀ ਦ ਰਾਗ ਮਾਝ ਅਸ਼ਟਮਲੀਆਂ ਬੰਦਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਦਰਗਾਏ ਹੁਕਮ ਸਵਾਏ ਸੱਚੀ ਦਰਗੇ ਮਹਿਲ ਬਲਾਜ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਵ ਹਰੀ ਜੋ ਵਾਰੀ ਸ਼ਬਦ ਸਹਾ ਬਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਿਸਾ ਬਣਿਆ ਰਵ ਮੇਰਾ ਹੋ ਕਿਸ ਕੇਰਾ ਸਾਚਾ ਠਹਿ ਕਰਤਾ ਭਵਨ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰ ਅਵਗਣ ਪਛੋ ਧਾ ਬਣਿਆ ਹੁਕਮ ਪਛਾਣੇ ਸੋ ਹਰ ਗੁਣ ਪਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਨੇ ਸਭਨਾ ਕਾ ਦਰ ਲੇਖਾ ਸੱਚੇ ਛੋਟ ਸਨਾ ਨਾਵੇਂ ਕੇ ਸੰਗ ਨ ਸਾਤੀ ਮੁਕਤੇ ਨਾਮ ਧਿਆ ਬਣਿਆ ਸਾਖਤ ਕੂੜੇ ਸੱਚ ਨ ਪਾਵੇ ਦੁਬਧਾ ਵਾਧਾ ਆਵੇ ਜਾਏ ਲਿਖਿਆ ਲੇਖ ਨਾ ਮੇਟੇ ਕੋਈ ਗੁਰਮੁਖ ਭਗਤ ਕਰਾ ਬਣਿਆ ਪੇਈ ਗੜੇ ਪਿਰ ਜਾਤੋ ਨਾਹੀਂ ਝੂਠ ਵਿਛੁੰਨੀ ਰੋਵੇ ਤਾਂ ਹੀ ਅਵਗਣ ਮੁੱਠੀ ਮੈਲ ਨਾ ਪਾਏ ਅਵਗਣ ਗੁਣ ਬਖਸ਼ਾ ਬਣਿਆ ਕਈ ਡੇ ਜਿਨ ਜਾਤਾ ਪਿਆਰਾ ਗੁਰਮੁਖ ਵਿਜੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾ ਬਣਿਆ ਗੁਰਮੁਖ ਵਿਜੇ ਅਕਥ ਕਹਾਵੇ ਸੱਚੇ ਠਾਕਰ ਸੱਚੋ ਭਾਵੇ ਨਾਨਕ ਸੱਚ ਕਹੇ ਮਨੰਤੀ ਸੱਚ ਮਿਲੇ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰ ਮਿਲਾਏ ਸੇਵਾ ਸੁਰਤ ਸ਼ਬਦ ਚਿੱਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹਉ ਵਾਰੀ ਜਿਉ ਵਾਰੀ ਸਤਿਕੇਵ ਕੇ ਬਲਿਹਾਰਿਆ ਗੁਰਮਤੀ ਪ੍ਰਗਾਸ ਹੋਇਆ ਜੀ ਆਂਦਨ ਹਰ ਗੁਣ ਗਾ ਬਣਿਆ ਰਹੁ ਆਂਦਨ ਖੋਜੇ ਤਾਂ ਨਾ ਪਾਏ ਧਾਵ ਠਾਕੇ ਰਾਹ ਧਾਵਤ ਰਾਖੇ ਠਾਕ ਰਹਾਏ ਗੁਰ ਕੀ ਬਾਣੀ ਆਂਦਨ ਗਾਵੇ ਸਹਿਜੇ ਭਗਤ ਕਰਾ ਬਣਿਆ ਸਿਕਾਇਆ ਅੰਦਰ ਵਸਤਾ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅੰਦਰ ਸ਼ਬਦ ਵਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਂਦਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਭਾ ਬਣਿਆ ਪਾ ਪੁੰਨ ਕੀ ਸਾਰਨਾ ਜਾਣੀ ਦੂਜੇ ਲਾਗੀ ਭਰਮ ਭਲਾਣੀ ਗਿਆਨੀ ਅੰਦਾ ਮਗ ਨਾ ਬਿਆਣੇ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖਲਾ ਬਣਿਆ ਹੋਮੇ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੂੰ ਦੇਤਾਈ ਜਿਸ ਬਖਸ਼ੇ ਤਿਸ ਦੇਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਆਗਮੇ ਅਪਾਰਾ ਬਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਪੂਜੇ ਗੁਣ ਕਹਿ ਗੁਣੀ ਸਮਾ ਬਣਿਆ ਹਾਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਸੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹੁ ਆਪੇ ਸੁਣੇ ਤੇ ਆਪੇ ਵੇਖੇ ਜਿਹਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਬ ਲੇਖਿਆ ਸੋ ਮਿਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇਵ ਡਭਾਗੀ ਭੂਰੇ ਕਰਮ ਮਿਲਾਵਣਿਆ ਪਈ ਅੜੇ ਤਨ ਆਂਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਆਂਦਨ ਸਦਾ ਫਿਰੇ ਬਲਾਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈ ਅੜੇ ਸੁਖ ਜਾਤ ਸੁਖਦਾਤਾ ਜਾਤਾ ਉਮੇ ਮਾਰਗ ਸ਼ਬਦ ਪਛਾਤਾ ਚੇ ਸਹਾਵੀ ਸਦਾ ਪਿਰ

0: रावे सासगार बना बनिया लख चौरासी जी पाए जिनू नदर करे तस गुर मलाए कैलवे काट सदा जन निर्मल दर सच्चे नाम सहावनिया लेखा मंगे तां कन दीए सुख नहीं फंदुए तीए आपे बख्श लाए प्रभ साचा आपे बख्श मला बनिया आप करे ते आप कराए पूरे गुर के शब्द मिलाए नानक नाम मिले वड्याई आपे मेल मला बनिया माज महला तीजा एको आ फिरे परछन्ना गुरम बेखा तय मन भिन्ना तृष्णा ताज सहज सुख पाया एको मन वसावनिया हो बारी जो बारी एक सो चित ला बनिया गुरमति मन एक तकार आया सच्चे रंग रंगा बनिया रो ये जग भुला तय आप भलाए एक विसार दूजे ल पाया आंदन सदा फिरे परम भुला बिन्नावे दुख पावणिया जो रंग राते करम बधाते गुर सेवा ते जुग चारे जाते जिसनु आप दे वड्याई हर के नाम समावणिया माया मोह हर चेते नहीं जम पर बद्दा दुख सहाई अन्ना भोला किस नदर नावे मन मुख पाप पचावणिया एक रंग राते जो तुद आप ले बुलाए पाए भगत तेरे मन पाए सतगुर सेवन सदा सुखदाता सब इच्छा आप पजावणिया हर जियो तेरी सदा सरनावी आपे बख्शे दे वड्याई जमकाल तिस नेड़ नावे जो हर हर नाम त्यावणिया आंदन नाते जो हर भाई मेरे प्रभ मिले मेल मिलाए सदा सदा सच्चे तेरी बरनाई तू आपे सच वजावणिया जिन सच जाता से सच समाने हर गुण गावे सच वखाणे नानक नाम रते बरागी निज घर दाड़ी लावणिया माज महला तीजा शब्द मरे सो मुआ जापे काल न जापे दुख न संता पे ज्योति विच मिल ज्योत समाणी सुन मन सच समावणिया आ वारी जो वारी हर के नाए सोभा पावणिया सतगुर सेव सच चित लाया गुरमति सहज समावणिया रव काया कच्ची कच्चा चीर हंडाए दूजे लगी महल ना पाए आंदन जल्दी फिरे दिन राती बेन पिर वो दुख पावणिया देही जात ना अगे जाए जिथे लेखा मंगिए तिथे छुट्टे सच कमाए सतगुर सेवन से तनवंते ऐथे उथे नाम समावणिया पाए पाए सगार बनाए गुर प्रसादी महल हर पाए आंदन सदा रवे दिन राती मजीठे रंग बनावणिया सबना फिर बसे सदा नाले गुर प्रसादी को नदर निहाले मेरा प्रभ अत उचो उचा कर कृपा आप मिलावणिया माया मोहे जग सुता नाम सार अंत विगता जिस ते सुता सो जगाए गुरमत सोजी पावणिया प्यो पिए सो भरम गवाए गौर भर साध मगत गत पाए भगती रत्ता सदा बरागी आप मार मिलावणिया आप पाए धंधे लाए लख चौरासी रिजक आप कपड़ाए नानक नाम त्याए सचरा ते जो तिस भावे सो कर करावणिया माज महला तीजा अंतर हीरा लाल बनाया गुर के शब्द परख परखाया जिन सच पले सच बखाने सच कसवटी ला बनिया हौ बारी ज्यो बारी गुर के बाणी मन वसावणिया अंजन मैं निरंजन पाया ज्योति ज्योत मिलावणिया रहो इस काया अंदर बहुत सारा नाम निरंजन अत अगम पारा गुरगम होवे सोई पाए आपे बख्श मिलावणिया मेरा ठाकर सच दड़ाए गुर प्रसादी सच चित लाए सचो सच वरते सबनी थाई सच्चे सच समावणिया बेपरवा सच मेरा प्यारा गिल विक आवगन कटनहारा प्रेम प्रीत सदा त्याये पाए भगत दड़ावना तेरी भगत सच्ची जे सच्चे पावे आपे दे ना पछोतावे सबना जिया का एको दाता शब्दे मार जवावणिया हार तुद बाजो मैं कोई नाही हार तुदे सेवी तै तुद सलाई आपे मेल लो प्रभ साचे पूरे कर्म तू पावणिया मैं होर ना कोई तुदे जेहा तेरी नजर सी जिस देहा आंदन सार संभाल हर राखे गुरमुख साहिब समावणिया तो जेवड मैं होर ना कोई तुद आपे सिरजी आपे गोई तू आपे ही कट भन सवारे नानक नाम सहावणिया माज महला तीजा साहब कट आपे भोगनारा लख वरते अगम पारा गुर के शब्द मेरा हर प्रभ त्याये सहजे सच समावणिया हो वारी जो वारी गुर शब्द मन वसावणिया शब्द सूजे ता मन स्यों लूजे मन सा मार समावणिया रो पंच दूत मुरे मुहे संसारा मन कंधे सुध न सारा गुरमुख विश्व अपना घर राखे पंच दूत शब्द पचावणिया एक गुरमुख सदा सच्चे रंग राते सहजे प्राप सेवे आंदन माते मिल प्रीतम सच्चे गुण गावे हर दर सोभा पावणे पावणिया ਏਕ ਮੇਕੇ ਆਪ ਪਾਇਆ ਦੁਬਦਾ ਦੂਜਾ ਤਰਿਓ ਦਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਾਵੇ ਸੱਚਾ ਜੀ ਸੱਚੇ ਭਾਵੇ ਜਿਨ ਸਾਜਾ ਤਾ ਸੋ ਸਹਿ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਅਵਰ ਨਾ ਦੂਜਾ ਦੂਆ ਦੂਜੇ ਲੱਗ ਲੱਗ ਜਗ ਖਪ ਖਪ ਮੂਆ ਗੁਰਮੁਖ ਵੇ ਸੋ ਇੱਕੋ ਜਾਣੇ ਇੱਕੋ ਸੇਵ ਸੁੱਖ ਪਾਵਣਿਆ ਜੀ ਜਨ ਸਭ ਸਰਨ ਤੁਮਾਰੀ ਆਪੇ ਧਾਰ ਦੇ ਕੇ ਕੱਚੀ ਪੱਕੀ ਸਾਰੀ ਅੰਧਨ ਆਪ ਆਪੇ ਕਰੇ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੇ ਵੇਖੇ ਹਦੂਰ ਸਾਮੇ ਆ ਸਭ ਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆ ਵਰਤੇ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨੇ ਚੱਖ ਡਿੱਠੀ ਆਂਤਰ ਪਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਿਜਾਵਣਿਆ ਹਉ ਵਾਰੀ ਜਿਉ ਵਾਰੀ ਗੁਰਚਰਨੀ ਚਿੱਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾ ਆਵੇ ਮਹਿਲ ਚਕਾਵਣਿਆ ਰਹੁ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੇ ਵਿਰਲੇ ਚਿੱਤ ਲਾਇਆ ਤੁਜ ਸਲਾਹੇ ਨਾ ਰੱਜਾ ਕਹੂੰ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਨਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਕੰਧਾ ਦੂਜੇ ਭੈ ਲਾਗੇ ਜੋ ਵੀ ਜੇ ਸੋਈ ਫਲ ਪਾਏ ਸੁਪਨੇ ਸੁੱਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਂਦਨ ਸਦਾ ਰਹੇ ਭੈ ਅੰਦਰ ਭੈ ਮਾਰ ਭਰਮ ਚਕਾਵਣਿਆ ਭਰਮ ਚਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰ ਸਾਸਤ ਬੇਦ ਵਖਾਣੇ ਭਰਮੇ ਭੁੱਲਾ ਤੱਤ ਨ ਜਾਣੇ ਬਿਨ ਸਤਿਗੁਰ ਸੇਵੇ ਸੁੱਖ ਨਾ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਘਰੇ ਕਿ ਸਾਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿ ਸਵਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮੰਤਨ ਰਤਾ ਰਸਨਾ ਰੰਗ ਚਲੂਲੀ ਭੈ ਪਾਏ ਰੰਗ ਚੜਾਵਣਿਆ ਹਉ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤਿਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹੁ ਮਨ ਮੁਗਧ ਘਰੇ ਚਿਤਰਾਈ ਨਾਤਾ ਤੋਤਾ ਥਾਏ ਨਾ ਪਾਈ ਜੇ ਹਾ ਆਇਆ ਤੇਹਾ ਜੈਸੀ ਕਰ ਅਵਗਣ ਪੱਛੋ ਤਾਵਣਿਆ ਮਨ ਖੰਦੇ ਕਛੂ ਨਾ ਸੁਝੇ ਛਾਨ ਮਰਨ ਲਿਖਾਏ ਆਏ ਨਹੀਂ ਬੁੱਝੇ ਮਰਮ ਕਰੇ ਕਰਮ ਕਰੇ ਨਹੀਂ ਪਾਏ ਬਿਨਾਵੇ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰਾ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ ਹਉ ਵਲਿਆਰੀ ਸਤ ਸਦਾ ਤਿੰਨ ਬਿਟੋ ਗੁਰ ਸੇਵਾ ਚਿੱਤ ਲਾਵਣਿਆ ਸੱਚਾ ਸੱਚੋ ਸੱਚ ਭਤੀਜੇ ਗੁਰਪ੍ਰਸਾਦੀ ਅੰਦਰ ਭੀਜੇ ਵੈ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੇ ਮਨ ਆਈ ਹਰ ਜਿਉ ਸਫਲਿਓ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸਤਿਕਾ ਲਹਾਵਣਿਆ ਹੋ ਵਾਰੀ ਜਿਉ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸੰਗਤ ਆਪੇ ਮਿਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਦਾ ਸ਼ਬਦ ਸਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਅੰਮ੍ਰਿਤ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਗੁਰ ਗੁਰ ਨਾਮ ਨਾ ਪਾਏ ਜੈਸੇ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ ਸੁੱਖ ਨਾ ਹੋਵੀ ਪੂਰੇ ਭਾ ਗੁਰ ਪਾਵਣਿਆ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹਉਮੈ ਸੁੱਖੇ ਆਨੰਦ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਉਂ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾਵਣਿਆ ਗੁਰਮੁਖ ਹੋਵੇ ਸੋ ਇੱਕ ਸਿਓਲੇ ਬੁਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਆਪ ਵਜਾਏ ਤਾਂ ਸਾਹਿਬ ਕੇ ਛਪਾਏ ਗੁਰ ਸਾਹਿਬ ਦੀ ਸੱਚੀ ਲਿਵਲਾਏ ਸੱਚ ਬਣਾਂਜੇ ਸੱਚ ਸੰਗਾਰੇ ਸੱਚ ਵਪਾਰ ਕਰਾਵਣਿਆ ਹਾ ਵਾਰੀ ਜੋ ਵਾਰੀ ਹਰ ਗੁਣ ਆਨੰਦਿਨ ਗਾਵਣਿਆ ਹੋ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹੁ ਵੇਲਾ ਭਗਤ ਸਭ ਸੁਹਾਇਆ ਜੇ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁੱਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਸ ਸੁੱਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਹੋਏ ਕਿੱਥੋਂ ਪਾਏ ਨਮੋਖ ਦੁਆਰਾ ਮਰ ਮਰ ਜੰਮੇ ਫਿਰ ਫਿਰ ਆਵੇ ਜਮਦਾਰ ਚੋਟਾ ਖਾਵਣਿਆ ਸ਼ਬਦੇ ਸਾਧ ਜਾਣੇ ਤਾਂ ਪਛਾਣੇ ਨਿਰਭਰ ਬਾਣੀ ਸ਼ਬਦ ਪਖਾਣੇ ਸੱਚੇ ਸੇਵ ਸਦਾ ਸੁੱਖ ਪਾਏ ਨਾਉ ਨਿਦ ਨਾਮ ਮਨ ਵਸਾਵਣਿਆ ਸੁਲਤਾਨ ਸੁਆਹ ਜੋ ਹਰ ਮਨ ਪਾਇਆ ਸਤ ਸੰਗਤ ਵੈ ਹਰ ਗੁਣ ਗਾਇਆ ਅੰਦਨ ਹਰ ਸਲਾਹੇ ਸੱਚਾ ਨੈ ਸਾਚਾ ਨਿਰਮਲ ਨਾਦ ਵਿਜਾਵਣਿਆ ਮਨ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਣ ਦੁੱਖ ਲਾਗੇ ਭਾਰਾ ਭਰਮੇ ਭੁੱਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਗੁਰ ਪੂਰੇ ਗੁਰ ਕੇ ਸ਼ਬਦ ਅਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨਾਵੇ ਸਭ ਭਰਮ ਭੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਏ ਨਾ ਪਾਵਣਿਆ ਹਾ ਵਾਰੀ ਜਿਓ ਵਾਰੀ ਹਾਰ ਛੇਤੀ ਚਿੱਤ ਲਾਵਣਿਆ ਹਾਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹੁ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇ ਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਬਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲੱਗੀ ਬਹੁ ਦੂਜੇ ਪਾਏ ਤਟ ਤੀਰਥ ਸੰਤਰ ਭਵੇ ਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵ ਤਮਰੇ ਹਰ ਸਿਓ ਚਿੱਤ ਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲੱਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਵਿਸ਼ਟਾ ਕੇ ਕੀੜਾ ਕੀੜੇ ਵਿਸ਼ਟਾ ਕਮਾਏ ਫਿਰ ਵਿਸ਼ਟਾ ਮਹਿ ਪਚਾ ਬਣਿਆ ਮਗਤੇ ਸੇਵੇ ਮਗਤਾ ਹੋਵੇ ਹਮੇ ਮਮਤਾ ਸਭ ਦੇਖ ਹੋਵੇ ਆਂਦਨ ਹਰਜਿਓ ਸੱਚਾ ਸੇਵੀ ਪੂਰੇ ਭਾ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਦ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦ ਦੀ ਹਰ ਅੰਦਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਸਨ ਸਾਚਾ ਸੱਚੇ ਸ਼ਬਦ ਸਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੀ ਜਿਓ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਗੇ ਗੁਣ ਗਾਵਣਿਆ ਰਹੁ ਪੰਡਿਤ ਪੜੇ ਸਾਧਨ ਪਾਵੇ ਦੂਜੇ ਪਾਏ ਮਾਇਆ ਮਨ ਭਰਮਾਵੇ ਮਾਇਆ ਮੋਹ ਸਭ ਸੁੱਧ ਗਵਾਈ ਕਰ ਅਵਗਣ ਪੱਛੋ ਤਾਵਣਿਆ ਸਤਿਗੁਰ ਮਿਲੇ ਤਾਂ ਤੱਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਧਰ ਪਾਵਣਿਆ ਕਿਲਵੇ ਕਾਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ ਸੱਚ ਰਤੇ ਸਦਾ ਬਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਲਾਇਆ ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ ਪਟ ਪਟ ਪੰਡਿਤ ਮੋਨੀ ਥੱਕੇ ਚੌਧੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਭਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਦ ਸਿੱਧ ਸਤ ਸੰਜਮ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਾਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਣੇ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹੁ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਕੇਲੇ ਵਡਾਣੀ ਸੋ ਨਗੋਰਾ ਜੋ ਮਰ ਮਰ ਜੰਮੇ ਨਗੋਰੇ ਆਵਣ ਜਾਵਣਿਆ ਤਿੰਨ ਕਰਤੇ ਇੱਕ ਖੇਲ ਕਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸੋ ਸੱਚੇ ਬਨਜਾਰੇ ਸੱਚ ਬਨਾਜੇ ਵਰਹੇਤ ਅਪਾਰੇ ਸੱਚ ਬਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਤ ਕਿਉਂ ਪਾਏ ਮਾਨਮਕ ਭੁੱਲੇ ਲੋਕ ਸਵਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਲ ਪ੍ਰੀਤਮ ਸੁੱਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਕਹਿੰਦੇ ਫਿਰੇ ਬਤਾਲੇ ਜਿੱਥੇ ਬੱਤ ਹੋਵੇ ਤਿੱਥੋਂ ਕੋਏ ਨਾ ਪਾਵੇ ਮਾਨਮੁਖ ਭਰਮ ਭਲਾਵਣੇ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁੱਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੱਚੀ ਸਿੱਖ ਸੁਣਾਈ ਹਰ ਚੇਤੋਂ ਅੰਤ ਹੋਏ ਸਿਖਾਈ ਹਰ ਅਗਮ ਗੋਚਰਨਾਥ ਜੋਨੀ ਗੁਰ ਕੇ ਭਾਏ ਪਾਵਣਿਆ ਹਾ ਵਾਰੀ ਜੋ ਵਾਰੀ ਆਪ ਨਿਵਾਰਨ ਆਪ ਗੁਆਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹੁ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁੱਖ ਪਾਇਆ ਮਿਨ ਭਾਗਾਂ ਗੁਰ ਪਾਈਏ ਨਾਹੀਂ ਸ਼ਬਦੇ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕੇ ਤੱਕੀਏ ਨਾਮੇ ਦਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖਪ ਦੁੱਖ ਪਾਵਣਿਆ ਮਨ ਮਖੰਦੇ ਸੁੱਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰਵਾ ਭਾਰ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਹੀਂ ਖਾਲੀ ਜਿਹਾ ਜਿਹੀ ਵਾਸ਼ਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਣਾਵਣਿਆ ਮਨ ਮਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਆਗਮ ਅਪਾਰਾ ਦੁਖੀਏ ਨਿਤ ਫਿਰੇ ਬੱਲਾ ਦੀ ਬਿਨ ਗੁਰਸਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਹੁਕਮ ਛਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ ਸਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਬਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਬੋਲੇ ਸਦਾ ਮੁੱਖ ਬਾਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਾਲੇ ਬੁਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆ ਬਣਿਆ ਸੋ ਕਿਛ ਕਰੇ ਜੋ ਚਿੱਤ ਨਾ ਹੋਈ ਤਿਸਕਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਆਜਿਬ ਕੰਮ ਕਰਤੇ ਹਰ ਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਓ ਚਿੱਤ ਲਾਏ ਅੰਮ੍ਰਿਤ ਸ਼ਬਦ ਵਿਜਾ ਬਣਿਆ ਖੋਟੇ ਖਰੇ ਤੁਧਾਪ ਪਾਏ ਤੁਧਾਪੇ ਪਰਖੇ ਲੋਕ ਸਵਾਏ ਖਰੇ ਪਰੇ ਪਰਖ ਖਜ਼ਾਨੇ ਪਾਏ ਖੋਟੇ ਭਰਮ ਭਲਾਵਣਿਆ ਕਿਉਂ ਕਰ ਵੇਖਾ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਤੇਰੇ ਭਾਣੇ ਸੇਵਿਆ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਸਵਾਏ ਗੁਰਮ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤਿਪਤਾਸੇ ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ ਹੋ ਵਾਰੀ ਜਿਉ ਵਾਰੀ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹੋ ਗੌਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਓਲੇ ਬੁਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਵਾਹ ਤੁਝ ਤੇ ਬਾਹਰ ਕੱਛੂ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾ ਬਣਿਆ ਮਨ ਮਕਭੂਲਾ ਦੂਜੇ ਪਾਏ ਖੁਆਏ ਨਾਮ ਨਾ ਲੇਵੇ ਮਰੇ ਬਿਖ ਖਾਏ ਅੰਦਨ ਸਦਾ ਵਿਸ਼ਟਾ ਮੈਂ ਬਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰਿਆ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿੰਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸਤ ਸੇਵੇ ਸਹਿ ਸਵਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜੈ ਦੇਖਾਂ ਸੱਜ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੋਹਣੇ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇੰਨ ਮਨ ਡਿੱਠੀ ਸਭਾਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦ ਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸਵਾਲੇ ਸੇ ਵਡਭਾਗੀ ਸੱਚੇ ਸ਼ਬਦ ਮਲਾਏ ਸਤਸੰਗ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਆਗਮ ਗੋਚਰ ਸ਼ਬਦ ਸ਼ੁੱਧ ਹੋਵੇ ਆਨੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪਰ ਪਰਤਕੇ ਸੰਤ ਨਾਈ ਤ੍ਰਿਸ਼ਨਾ ਜਲੇ ਸੁੱਧ ਨਕਾਈ ਵਿਖ ਵਿਆਜੇ ਵਿਖਮਾ ਪਿਆਸੇ ਕੂੜ ਬੋਲ ਵਿਖ ਖਾਵਣਿਆ ਗੁਰ ਪ੍ਰਸਾਦੀ ਇੱਕੋ ਜਾਣਾ ਦੂਜਾ ਮਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਵਰਤੇ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਭਾਵੇ ਪਵੇ ਕਨੇਰੇ ਤੂੰ ਇੱਕੋ ਨਿਹਚਲ ਅਗਮ ਪਾਰਾ ਗੁਰਮਤੀ ਬੂਝ ਵਜਾਵਣਿਆ ਹੋ ਵਾਰੀ ਜਿਉ ਵਾਰੀ ਰਾਮ ਮਨ ਵਸਾਵਣਿਆ ਅਤੇ ਸਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀ ਆਪ ਵਜਾਵਣਿਆ ਰਹੋ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੋਬਤ ਪਰਟ ਵਰਤੇ ਸਭ ਥਾਈ ਜੋਤੀ ਜੋਤ ਮਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਲਵ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪੱਤ ਗਵਾਏ ਆਪਣੇ ਵਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੇ ਆਪ ਮਾਰੇ ਤਾਂ ਤ੍ਰੈ ਭਵਨ ਸੂਝੇ ਫਿਰ ਉਹ ਮਰੇ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿੱਤ ਨਾ ਲਾਏ ਗੁਰ ਕੇ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੇ ਸਭ ਕਟੰਤਰ ਸੱਚੋ ਸੱਚ ਸਹਾਵਣਿਆ ਸੱਚ ਸਲਾਹੀ ਸਦਾ ਜੂਰੇ ਗੁਰ ਕੇ ਸ਼ਬਦ ਰਿਹਾ ਭਰਪੂਰੇ ਗੁਰ ਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁੱਖ ਪਾਵਣਿਆ ਸੱਚ ਮਨ ਅੰਤਰਿਆ ਸਮਾਏ ਸਦਾ ਸੱਚ ਨਿਹ ਚਲਾਵੇ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਸ ਸਲਾਹੀ ਸੱਚ ਸਲਾਹੀ ਅਵਰਨਾ ਕੋਈ ਜਿਤ ਸੇਵਿਆ ਸਦਾ ਸੁੱਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਮੈ ਸਮਾਂਡੀ ਨਿਰਮਲ ਬਾਣੀ ਹਰ ਸਲਾਹੀ ਜਪ ਹਾਰ ਨਿਰਮਲ ਮਹਿਲ ਗਵਾਵਣਿਆ ਹਉ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹੁ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਿਜਾਵਣਿਆ ਨਿਰਮਲ ਅੰਮ੍ਰਿਤ ਗਰਤੇ ਪਾਇਆ ਵਿੱਚ ਆਪ ਮੁਗਾ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮਹਿਲ ਗੁਰ ਸ਼ਬਦੇ ਧੋਵੇ ਨਿਰਮਲ ਬਾਜੇ ਆਨੰਦ ਤੁਨ ਬਾਣੀ ਦਾ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰ ਹੋਵੇ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋਏ ਨਿਰਮਲ ਨਾਮ ਮਨ ਤਨ ਮੋਹੇ ਸੱਚ ਨਾਮ ਮਲ ਕਦੇ ਨਾ ਲਾਗੇ ਮਖੁਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਭਾਏ ਮੈਲਾ ਚੌਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਮਾਏ ਸੋਏ ਨਿਰਮਲ ਜੋ ਹਰ ਸੱਚੇ ਭਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚ ਕਾਵਣਿਆ ਮਾਜ ਮਹੱਲਾ ਤੀਜਾ ਗੋਬਿੰਦ ਉੱਜਲ ਉੱਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉੱਜਲ ਸਦਾ ਮੁਖ ਸੋਹੇ ਅਤਨ ਉੱਜਲ ਨਾਮ ਧਿਆਵਣਿਆ ਹੋ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਓ ਗੋਬਿੰਦ ਗਾਵੇ ਸਹਿਜ ਸਵਾਏ ਗੁਰ ਕੇ ਪੈ ਉੱਜਲ ਹਉਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਗੁਣ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦੜਾਏ ਗੁਰ ਕੇ ਸ਼ਬਦ ਮਨੇ ਮਨ ਮਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਭ ਦੇ ਨਿਤ ਕਰਾਵਣਿਆ ਉੱਚਾ ਕੁੱਕੇ ਤਨੇ ਪਛਾੜੇ ਮਾਇਆ ਮੋਹੇ ਜੋ ਹੈ ਜਮ ਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਪ ਕਰਾਏ ਤਨ ਮਨ ਰਤਾ ਸਹਿ ਸਵਾਏ ਬਾਣੀ ਵੱਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਦ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਹਾ ਭਗਤ ਹਰ ਪਾਵਣਿਆ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰਚਾਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਵਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸਤ ਸਹਾਵਣਿਆ ਰਹੁ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਦੇ ਸਲਾਨ ਰੰਗ ਰਾਤੇ ਭਗਤ ਕਰਾ ਬਣਿਆ ਸਭ ਕੋ ਸੱਚੇ ਹਰ ਜਿਓ ਤੇਰਾ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਤੁਧ ਪਾਵੇ ਤਾਂ ਨਾਹਿ ਰਚਾਵੇ ਤੂੰ ਆਪੇ ਨਾਉ ਜਪਾ ਬਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਮੋਹਿ ਗਵਾਇਆ ਏਕ ਸਿਓ ਲਿਵਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਦ ਨਾਮ ਵਸਿਆ ਮਨ ਆਏ ਪੂਰੇ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾ ਬਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਿਆਈ ਨਾਮ ਰਤੇ ਸੁਖ ਪਾ ਬਣਿਆ ਸਦਾ ਸਦਾ ਸਾਚੇ ਤੁਧ ਸਲਾਈ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਓ ਮਨ ਰਿਹਾ ਸਮਾਏ ਮਨ ਮੰਨਿਆ ਮਨੇ ਮਿਲਾ ਬਣਿਆ ਗੁਰਮੁਖ ਹੋਵੇ ਸੋ ਸਲਾਏ ਸਾਚੇ ਠਾਕਰ ਬੇਪਰਵਾਹ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮਿਲਾ ਬਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਣ ਕੇ ਗੁਰ ਕੇ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੇ ਗੁਣੀ ਸਮਾ ਬਣਿਆ ਹਾ ਵਾਰੀ ਜੋ ਵਾਰੀ ਨਾ ਮਨ ਨਾਮ ਸੁਣ ਮਨ ਵਸਾਵਣਿਆ ਹਰ ਜਿਓ ਸੱਚਾ ਉੱਚਾ ਉੱਚਾ ਹਉਮੈ ਮਾਰ ਮਿਲਾ ਬਣਿਆ ਰਹੁ ਹਰ ਜਿਓ ਸਾਚਾ ਸਾਚੀ ਨਾਹੀਂ ਗੁਰਪ੍ਰਸਾਦੀ ਕਿਸੇ ਮਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ ਸਹਿਜੇ ਸੱਚ ਸਮਾ ਬਣਿਆ ਤੁਸ ਤੇ ਬਾਹਰ ਕਛੂ ਨਾਹੇ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਪਾਏ ਪਾਏ ਸਿਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾ ਬਣਿਆ ਸਭ ਦੇ ਵਿਸਾਰਨ ਤਿੰਨ ਠਾਉਰ ਨ ਠਾਉ ਭਰਮ ਭੁੱਲੇ ਜੋ ਸੁਨੇ ਘਰ ਕਉ ਹਾਲਤ ਪਾਲਤ ਤਿਨੀ ਦੋਵੇ ਇਸ ਗਵਾਏ ਦੁੱਖੇ ਦੁੱਖ ਵਿਹਾ ਬਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੇ ਪਾਏ ਸੁੱਖ ਪਾਏ ਨਾ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੁੱਖ ਦੁਆਰ ਸੱਚ ਕਾਗਦ ਕਲਮ ਸਬਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਭਰਾ ਅੰਤਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲਿਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰੂ ਤੇ ਹੋਵੇ ਹਉਮੈ ਮਹਿਲ ਲੱਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਆਂਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਾ ਵਾਰੀ ਜਿਉ ਵਾਰੀ ਆ ਭਗਤ ਕਰਨ ਅਵਰਾ ਭਗਤ ਕਰਾ ਬਣਿਆ ਤਿੰਨਾਂ ਭਗਤ ਨਾ ਕੋ ਸਾਧ ਨਮਸਕਾਰ ਕੀਜੇ ਜੋ ਆਂਦਨ ਹਰ ਗੁਣ ਗਾ ਬਣਿਆ ਰਹੁ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੇ ਤਿਤ ਕਾਰੇ ਲਾਏ ਪੂਰੇ ਭਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁੱਖ ਪਾਵਣਿਆ ਮਰ ਮਰ ਜੀਵੇ ਤਾਂ ਕਿ ਛਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਭਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ ਧਾਵਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁੱਖ ਸੁੱਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਵਿਕ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਈ ਭਗਤ ਜਾਂ ਹਉਮੈ ਸੁਖੇ ਸਹਿ ਸਾਧਕ ਮੋਨ ਧਾਰੀ ਰਹੇ ਲਿਵਲਾਏ ਤਿਨ ਪੀ ਤਨ ਮੈਂ ਮਨ ਨਾ ਦਿਖਾ ਬਣਿਆ ਆਪ ਕਰਾਏ ਕਰਤਾ ਸੋਈ ਹਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਕੁੱਟ ਭੰਡਾਰਾ ਤੇ ਸਵਿਸ ਵਸੇ ਹਰ ਅਲੱਖ ਪਰ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵਿਜਾ ਬਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤ ਅੰਮ੍ਰਿਤ ਵਿਭਿਆ ਬਣਿਆ ਰਹੁ ਹਾਮੇ ਮਾਰ ਵਜਰ ਕਪਾਟ ਖਿਲਾਇਆ ਨਾਮ ਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਾਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਨ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਲਲਹਿ ਬਹੁਤ ਵਿਗਾਰ ਸੁੱਖ ਪਾਏ ਅਨਮੁਖ ਅੰਧੇ ਸੂਝੇ ਨਾਹੀਂ ਫਿਰ ਘੇਰਾ ਆਏ ਗੁਰਮੁਖ ਵੱਥ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉਮੈ ਮੈਲ ਜਾਏ ਵੈਸਦਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨਾਉਂਦਾ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉੱਥੇ ਆਨਾ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸਰਣਾ ਬਣਿਆ ਬਿਨ ਸ਼ਬਦੇ ਅੰਤਰ ਨੇਰਾ ਨਾ ਵਸਤ ਲਏ ਨਾ ਚੁੱਕੇ ਫਿਰ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀਂ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪਰ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਝੀ ਭਾਈ ਨਾਨਕ ਨਾਮ ਸਲਾਹੀ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹਉਮੈ ਮਾਰ ਹਉਮੈ ਮਾਰ ਪਾਵਣਿਆ ਗੁਰਸਾਹਿਬ ਦੀ ਮਿਲ ਸੋਝੀ ਭਾਈ ਨਾਨਕ ਨਾਮ ਸਲਾਹੇ ਗੁਰ ਪੂਰੇ ਭਾਗ ਮਿਲਾ ਗੁਪਤ ਪਾਠ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲੇ ਸੋਝੀ ਭਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸਹਾਵਣਿਆ ਹਉ ਵਾਰੀ ਜੋ ਵਾਰੀ ਹਰਿ ਹਰਿ ਨਾਮ ਸਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਛੇਤੀ ਚਿੱਤ ਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪਰਵਾਨ ਆਰਜਾ ਨਚੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਨਾਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਮੁਖ ਹਉਮੈ ਚੁੱਕੇ ਪੀਰ ਗੁਰਮੁਖ ਨਾਮ ਨਿਰਮਲ ਫਿਰ ਮੈਲ ਨਾ ਲਾਗੇ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਆਂਦਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ ਵਾਹਿਗੁਰੂ ਹੈ ਅੰਧ ਅੰਧਾਰਾ ਜਮਕਾਲ ਗਠੇ ਕਰੇ ਪਕਾਰਾ ਆਂਦਨ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰਾਏ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਪਾਏ ਨਾਨਕ ਨਾਮ ਮਿਲੇ ਵਡਿਆਈ ਬੁਰ ਪੂਰੇ ਗੁਰਤੇ ਪਾਵਣਿਆ ਮਾਝ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕਤੋਨ ਕੱਟ ਅੰਤਰ ਆਪੇ ਬਣਤ ਬਣਾ ਬਣਿਆ ਹਉ ਵਾਰੀ ਜਿਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਹਿਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਹੁ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇ ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ ਗੁਰਮੁਖ ਹਾਰ ਦਿਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰੂ ਗੁਰਮਨ ਵਸਾਏ ਸ਼ਬਦ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਕ ਸੁਣਾ ਬਣਿਆ ਆਪੇ ਕਰਤਾ ਆਪੇ ਭਗਤ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲੱਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੋਂ ਉੱਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾਵਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੈਲ ਮਿਲਾ ਮੇਲ ਮਿਲਾਏ ਸੇਵਾ ਤੇ ਸਦਾ ਸੁੱਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਬਸੇ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ ਗੁਰਪ੍ਰਸਾਦੀ ਕਰ ਹੇ ਮੈਂ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹੁ ਘਰ ਮੈਂ ਧਰਤੀ ਤਾਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿਜ ਸਮਾਵਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੁੱਕੇ ਫੇਰਾ ਗੁਰਮੁਖ ਹੋਵੇ ਸੋ ਹਉਮੈ ਮਾਰੇ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸਿਸ਼ਟ ਭਾਈ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤਿ ਸਹਿਜ ਸਮਾਵਣਿਆ ਕਰਮੀ ਹੈ ਦੂਜੇ ਭਾਈ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮ ਪਾਏ ਨਾਮ ਪਾਰਾ ਗੁਰਮ ਵਣਜ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰਾਖੇ ਆਪੇ ਦੇ ਗੁਰਮੁਖ ਬਣਜੇ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਆਪੇ ਹਰ ਆਪੇ ਮੇਲੇ ਸੇਵ ਕਰਾਏ
1: ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤਿ ਹਰਿ ਰਸ ਪਾਵਣਿਆ। ਇਸ ਗੁਫਾ ਮੇਂ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹਾਂ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਇ ਮਿਲ ਪੀਤਮ ਸੁਖ ਪਾਵਣਿਆ। ਜਮ ਜਗਾਤੀ ਦੂਜੇ ਪੈ ਕਰ ਲਾਏ ਨਾਮੋ ਭੂਲੇ ਦੇ ਸਜਾਏ ਕੜੀ ਮੋਹਤ ਕਾ ਲੇਖਾ ਲੇਵੇ ਰਤੀਓ ਬਾਸਾ ਤੋਲ ਕਢਾਵਣਿਆ। ਪੇਈੜੈ ਪ੍ਰਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੋ ਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ ਬਿਤਾਵਣਿਆ। ਹਉ ਵਾਰੀ ਜੂ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ। ਰਹਾਉ ਲਾਖੇ ਪਿਓ ਹਰ ਰਿਹਾ ਸਮਾਏ ਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਜ਼ਰੀ ਮੇਲ ਮਿਲਾਵਣਿਆ। ਦੂਜੇ ਪਾਏ ਪੜੇ ਨਹੀਂ ਬੂਝੇ ਤ੍ਰਿਪਦ ਮਾਇਆ ਕਾਰਨ ਲੂਝੇ ਤ੍ਰਿਪਦ ਬੰਧਨ ਟੂਟੇ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸ ਨੇ ਆਵੈ ਦੁਬਦਾ ਲਾਗੇ ਦੈ ਦਿਸਤਾਵੈ ਬਿਖਾ ਕੀੜਾ ਬਿਖ ਮੇਰਾ ਥਾ ਬਿਖੀ ਮਾਹੇ ਪਚਾਵਣਿਆ। ਹਉ ਹਉ ਕਰੇ ਤੈ ਆਪ ਬਜਣਾਏ ਬਹੁ ਕਰਮ ਕਰੇ ਕਿਸ ਥਾਂ ਨ ਪਾਏ ਤੁਝਤੇ ਬਾਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ। ਉਪਜੈ ਪਚੈ ਹਰ ਬੂਝੇ ਨਾਹੀ ਅੰਦਰ ਦੂਜੇ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ। ਪਰ ਪਰਦੇ ਸ਼ਿੰਗਾਰ ਬਣਾਏ ਮਨਮੁਖਾਂ ਦੇ ਐਸੇ ਕਰਮ ਕਮਾਏ ਹਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨ ਬਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਰ ਭਗਤ ਕਰੈ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ। ਸਮੇ ਵਰਤੇ ਇੱਕੋ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਮ ਬਲਾਵਣਿਆ। ਮਾਜ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾਂਦੁਖ ਪਾਵੇ ਵਿਖਿਆ ਮਾਤੇ ਕਿ ਸੂਜੇ ਨਾਹੀਂ ਫਿਰ ਪਿਰਜੂਨੀ ਆਵਣਿਆ। ਹਉ ਵਾਰੀ ਜੂ ਵਾਰੀ ਹਉਮੈ ਮਾਰ ਮਿਲਾਵਣਿਆ ਗੁਰਸੇਵਾ ਤੇ ਹਰਮਨ ਵਸਿਆ ਹਰ ਰਸੈ ਪਿਆਵਣਿਆ। ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਵਾਧ ਵਖਾਣੇ ਮੋਹੇ ਮਾਇਆ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝਰ ਗਾਵਣਿਆ। ਕਥੋ ਕਥੀਏ ਸ਼ਬਦ ਸੁਹਾਵੈ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਰੰਗਾਵਣਿਆ। ਜੋ ਸੱਚ ਰੱਤੇ ਤਿਨ ਸੱਚੋ ਭਾਵੇ ਆਪੇ ਦੇ ਨ ਪਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚਾ ਤਾ ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸੱਤ ਤਿਨ ਮੈ ਨ ਲਾਗੇ ਗੁਰ ਪ੍ਰਸਾਦੀ ਅੰਦਰ ਜਾਗੇ ਨਿਰਮਲ ਨਾਮ ਵਸੇ ਕਟ ਪੀਤਰ ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਕੇ ਸੂਜੇ ਨਾਹੀਂ ਗੁਰ ਸ਼ਬਦੀ ਹਰ ਪਾਵਣਿਆ। ਵੇਦ ਵਕਾਰੇ ਤ੍ਰਿਪਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰੇਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ। ਜਾਂ ਤਿਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਏ ਨਾਮੋ ਮਨ ਸੁਖ ਪਾਵਣਿਆ। ਮਾਜ ਮਹੱਲਾ ਤੀਜਾ ਨਿਰਗੁਣ ਸੁਰਗੁਣ ਆਪੇ ਸੋਈ ਤੱਤ ਪਛਾਣੇ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖੇ ਸੇ ਜਾ ਨਿਰਮਲ ਨਿਰਮਲ ਨਾਮ ਤੇ ਆਵਣਿਆ। ਰਹਾਉ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤੱਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੌਂਦ ਪਾਏ ਤ੍ਰੈਗੁਣ ਮੇਟ ਮੈਂ ਸਵਾਵਣਿਆ। ਹਉਮੈ ਕਰੈ ਨਹਿ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹਉਮੈ ਖੂਬੀ ਅੰਤਰ ਭਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮਹਿਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ, ਅਹਿਨਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਗਮੈਲਾ, ਹਉਮੈ ਮਲਾਈ, ਇਸ਼ਨਾਨ ਕਰੇ ਪਰ ਮੈਲ ਨ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੇਲ ਚੁਕਾ ਬਣਿਆ। ਰਤਨ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣਿਆ ਪਛਾਨਣਿਆ। ਆਪ ਪਾਏ ਤੈਂ ਆਪੇ ਵੇਖੈ, ਸਤਿਗੁਰ ਸੇਵੈ ਸੋਜਨ ਲਿਖੈ, ਨਾਨਕ ਨਾ ਵਸੈ ਕਟਿ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮੁਹੱਲਾ ਤੀਜਾ। ਮਾਇਆ ਮੋਹ ਜਗਤ ਸੁਭਾਇਆ, ਤ੍ਰੈ ਗੁਣ ਦੀ ਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਬੁੱਝੈ, ਚੌਥੇ ਪਦ ਲਿਵਲਾ ਬਣਿਆ। ਅਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮੈਲੀ ਸੋਭਾ ਪਾਵਣਿਆ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰ ਸਤਿ ਜਿਨਿ ਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ, ਜਸ ਸੰਜੂ ਸੱਚ ਕਮਾਵੈ, ਗੁਰਪੂਰੇ ਨਾਮ ਤੇ ਆਵਣਿਆ। ਪੇੜੇ ਤਨ ਭਰਮ ਪੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਾਲਤ ਪਲ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ। ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗ ਰਾਤੀ, ਜੀ ਸ਼ਬਦ ਸ਼ਿੰਗਾਰ ਬਣਾ ਬਣਿਆ। ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਕਟਿਅੰਤਰ, ਮਿਲ ਸਤਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨ ਆਵੇ, ਬਿਨ ਨਾਵੇਂ ਬਹੁਤ ਦੁੱਖ ਪਾਵਣਿਆ। ਜਿਸ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜੰਤਰ ਮਸਤਕ ਲੇਖ ਲਿਖਾ ਬਣਿਆ। ਮਾਜ ਮੁਹੱਲਾ ਚੌਥਾ। ਆਦਿ ਪੁਰਖ ਪਰੰਪਰੇ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਮੇਂ ਵਰਤੇ ਇੱਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਅਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕਟਕਟ ਦੇਖਿਆ, ਗੁਰਮੁਖ ਲੱਖ ਲਖਾਵਣਿਆ। ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਵਰਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਪਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਭੀਜੇ, ਸਹਿ ਸਮਾਜ ਲਗਾਵਣਿਆ। ਅੰਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪੀਤਮ ਮੇਰੇ, ਤੁਧ ਬਿਨ ਅਵਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਾਮੇ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲੈ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈਏ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ, ਗੁਰਮੁਖ ਸਦਾ ਰਹੈ ਰੰਗ ਰਾਤੀ, ਮੇਰੇ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨ ਸਭ ਬਾਜੀ ਹਾਰੀ, ਅੰਤਰ ਲੋ ਮਹਾਂ ਗੁਬਾਰਾ, ਫਿਰ ਫਰਿਆ ਬਣ ਜਾ ਬਣਿਆ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾ ਮਿਲੇ ਪਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਜ ਮਹੱਲਾ ਪੰਜਵਾਂ। ਘਰ ਪਹਿਲਾ ਅੰਤਰ ਲੱਖ ਨ ਜਾਈ, ਲਖਿਆ ਨਾਮ ਰਤਨ ਲੈ ਗੁੱਜਾ, ਰੱਖਿਆ ਗਾਮਿਆ ਗੋਚਰ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾਵਣਿਆ। ਓ ਵਾਰੀ ਜੋ ਵਾਰੀ ਕਲਵੇ ਨਾਮ ਸੁਣਾ ਬਣਿਆ, ਸੰਤ ਪਿਆਰੇ ਸੱਚੇ ਧਾਰੇ, ਵਡਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਧਿਆਨ ਹਿਰਦੇ, ਕੋਟ ਤੇਤੀ ਸਾਂ ਖੋਜੇ ਤਾਂ ਕੋ, ਗੁਰਮਿਲ ਹਿਰਦੇ ਗਾਵਣਿਆ। ਐਰ ਪੈਰ ਤੋਂ ਜਾਪੇ ਪਵਨਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੇ ਮਨ ਭਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸ਼ਬਦ ਸਿੰਘ ਜਾਪੇ, ਜਿਨ ਪੀਆ ਸੇ ਤਿਵਤਾਸੇ, ਸੱਚੇ ਸੱਚ ਗਾਵਣਿਆ। ਤਿਸ ਕਰ ਸਹਿਜਾ ਸੋਈ ਸੁਹੇਲਾ, ਆਨੰਦ ਵਿਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹਾ, ਜੋ ਗੁਰਚਰਨੀ ਮਨ ਲਾਵਣਿਆ। ਪਹਿਲੋ ਦੇ ਤੈਰਿਜ ਸੰਭਾਹਾ, ਪਿੱਛੋਂ ਦੇ ਤੈ ਜੰਤਿਓ ਪਾਹਾ, ਤੁਧ ਜੀਵੜ ਦਾ ਤੈ ਅਵਨ ਸੁਆਮੀ, ਲਵੇ ਨ ਕੋਈ ਲਾਵਣਿਆ। ਜੁਸ ਤੂੰ ਤੁੱਠਾ ਸੋ ਤੁਧ ਧਿਆਏ, ਸਾਜਨਾ ਕਾ ਮੰਤਰ ਕਮਾਏ, ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰਗਾਹ ਠਾਕ ਨ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤਿ ਮੂਚੋ ਮੂਚਾ, ਹੋ ਕੁਰਬਾਨੀ ਤੇਰੇ ਵੰਜਾ, ਨਾਨਕ ਦਾਸ ਦਸਾਵਣਿਆ। ਬਾਜ ਮਹੱਲਾ ਪੰਜਵਾਂ। ਕੌਣ ਸੁਮੁਕਤਾ, ਕੌਣ ਸੁਯੁਕਤਾ, ਕੌਣ ਸੁਗਿਆਨੀ, ਕੌਣ ਸੁਭਗਤਾ, ਕੌਣ ਸੁਗ੍ਰਹੀ, ਕੌਣ ਉਦਾਸੀ, ਕੌਣ ਸੁਕੀਮਤ ਪਾਏ ਜੀਓ। ਕਿਨ ਵਿਦ ਬਾਧਾ, ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਝੂਟਾ, ਕੌਣ ਕਰਮ ਕੌਣ ਦੇ ਕਰਮਾ, ਕੌਣ ਸੁਕਹੇ ਕਹਾਏ ਜੀਓ। ਕੌਣ ਸੁਖੀਆ, ਕੌਣ ਸੁਦੁਖੀਆ, ਕੌਣ ਸੁਸਨਮ, ਕੌਣ ਬਿਖੀਆ, ਕਿਨ ਵਿਦ ਮਿਲੀਏ, ਕਿਨ ਵਿਦ ਵਿਛਰੇ, ਇਹ ਵਿਦ ਕੌਣ ਪ੍ਰਗਟਾਏ ਜੀਓ। ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇ ਜਿਤ ਦੁੱਖ ਸੁੱਖ ਸਮ ਸਹਿਤਾ, ਕੌਣ ਸੁਚਾ ਜਿਤ ਪਰਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਗੁਰਮੁਖ ਗਿਆਨੀ, ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ, ਗੁਰਮੁਖ ਗੁਰਮੁਖ ਕੀਮਤ ਪਾਏ ਜੀ। ਓਮੇ ਬਾਧਾ, ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ, ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀਉ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸਨਮੁਖ, ਮਨਮੁਖ ਵੇਮੁਖੀਆ, ਗੁਰਮੁਖ ਮਿਲੀਏ, ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀਉ। ਗੁਰਮੁਖ ਅੱਖਰ ਜੇ ਤਾਵਤ ਰਹਿਤਾ, ਗੁਰਮੁਖ ਉਪਦੇ ਦੁੱਖ ਸੁੱਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰਮਨ ਧਿਆਏ, ਗੁਰਮੁਖ ਕੀਰਤਨ ਗਾਏ ਜੀ। ਸਗਲੀ ਬੰਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਦੇ ਹੋਏ ਅਨੰਤਾ, ਨਾਨਕ ਇਕਸ ਮਾਹੇ ਸਮਾਏ ਜੀਓ। ਮਾਜ ਮਹੱਲਾ ਪੰਜਵਾਂ। ਪ੍ਰਭੇ ਅਵਨਾਸੀ ਤਾਂ ਕਿ ਅਕਾੜਾ, ਹਰ ਭਗਵੰਤਾ ਕਾ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ। ਓ ਵਾਰੀ ਜੋ ਵਾਰੀ ਗੁਰਮੁਖ ਮੰਤਨ ਭਾਵਣਿਆ, ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੂੰ ਸੰਗ ਲਵੇ ਨ ਲਾਵਣਿਆ। ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਂ ਥਨੰਤਰ ਤੂੰ ਹੈ, ਤੂੰ ਹੈ ਇੱਕੋ ਇੱਕ ਵਰਤਾਵਣਿਆ। ਸਗਲ ਮਨੋਰ ਤੂੰ ਦੇਵਣ ਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤੂੰ ਸੇਈ, ਪੂਰੇ ਕਰਮ ਸਮਾਵਣਿਆ। ਅੰਧਕੂਪ ਤੇ ਕੰਡੇ ਚਾੜੇ, ਕਰ ਕਿਰਪਾ ਦਾਸ ਨਦ ਨਿਹਾਲੇ, ਗੁਣ ਗਾਵੇ ਪੂਰਨ ਵਿਨਾਸੀ, ਕਹਿ ਸੁਣ ਤੋਟ ਨਿਆ ਬਣਿਆ। ਇੱਥੇ ਉੱਥੇ ਤੁਹੇ ਰਖਵਾਲਾ, ਮਾਤ ਗਰਮੈ ਤੁਮ ਹੀ ਪਾਲਾ, ਮਾਇਆ ਗੰਨਾ ਪੋਹੇ ਤਿੰਨ ਕੋ, ਰੰਗ ਰਤੇ ਗੁਣ ਗਾ ਬਣਿਆ। ਕਹਿ ਕੁਣ ਤੇਰੇ ਆਖ ਸੁਮਾਲੀ, ਮੰਤਰ ਅੰਤਰ ਤੁਧ ਨਜ਼ਰ ਨਿਹਾਲੀ, ਤੂੰ ਮੇਰਾ ਮੀਰ ਸਾਜਣ ਮੇਰਾ ਸੁਆਮੀ, ਤੁਧ ਬਿਨ ਅਵਨ ਜਾਣਿਆ। ਜਿਸ ਕੋ ਤੂੰ ਪ੍ਰਭਿਆ ਸਹਾਈ, ਤਿਸ ਤੱਤੀ ਵਾਹ ਨ ਲੱਗੇ ਕਾਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਪ ਪ੍ਰਗਟਾ ਬਣਿਆ। ਤੂੰ ਜਥਾਇਆ ਪਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਕੋਲਾ, ਤੂੰ ਮੀਰਾ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ। ਕਰ ਦੂਜਾ ਨਿਤ ਦਈ ਸੰਭਾਲੀਐ, ਮੂਲ ਨ ਮਨੋ ਵਿਸਾਰੀਐ, ਰਹਾਉ ਸੰਤਾਂ ਸੰਗਤ ਪਾਈਐ, ਜਦ ਜਮ ਕੇ ਪੰਥ ਨ ਜਾਈਏ, ਤੋ ਸਾਹਰ ਕਾ ਨਾਮ ਲਾ, ਤੇਰੇ ਕੋਲੇ ਨਾ ਲਾਗੇ ਗਾਲ ਜੀ। ਜੋ ਸਿਮਰਨ ਦੇ ਸਾਈਐ, ਨਰਕ ਸੇਈ ਪਾਈਐ, ਤੱਤੀ ਵਾਰ ਨ ਲੱਗੀ ਜਨਮਨ ਉਠਾਇਆ ਜੀ। ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਜਿਨ ਤਨ ਹਰ ਤਨ ਜਿਨੀ ਸੰਚਿਆ, ਸਹੀ ਗੰਭੀਰ ਅਪਾਰ ਜੀ। ਹਰ ਅਮਿਓ ਰਸਾਇਣ ਪੀ ਬੀਏ, ਮੁੰਡ ਉੱਠੇ ਜਨ ਕੇ ਜੀ ਬੀਏ, ਕਾਰਜ ਸਭ ਸਵਾਰ ਲੈ, ਨਤ ਪੂਜੋ ਗੁਰ ਕੇ ਪਾਪ ਜੀਓ। ਜੋ ਹਰ ਕੀਤਾ ਹੈ ਆਪਣਾ, ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤ, ਜਿਸ ਕੇ ਦਾ ਭਾਗ ਜੀਓ। ਮਨ ਮੰਦੇ ਪ੍ਰਭ ਉਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਨ ਨੇ ਉਪਜੋ, ਤੇਰੇ ਸੱਚੀ ਕਾਰੇ ਲਾਗ ਜੀਓ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ, ਮਨ ਭਵੰਦਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜੀਓ। ਅਟਲ ਪਦਾਰਥ ਪਾਇਆ, ਪੈ ਭੰਜਨ ਕੀ ਸਰਨਾਇਆ, ਲਾਇ ਅੰਚਲ ਨਾਨਕ ਤਾਰੀਅਨ, ਜਿੱਤਾ ਜਨਮੇ ਪਾਰ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਾਜ ਮਹੱਲਾ ਪੰਜਵਾਂ। ਕਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ। ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ, ਸਰਨ ਆਵੇ ਪਾਰ ਬੰਮ ਕੀਤਾ ਫਿਰ ਕਾਹੇ ਝੂਰੇ। ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ, ਘੜ ਘੜੇ ਇੱਕ ਵਰਤ ਜਲ ਥਲ ਮਈਅਲ ਪੂਰੇ। ਪਾਪ ਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ, ਸਭ ਛਡਾਏ ਖਸਮਿਆ ਪਰ ਜਪ ਪਏ ਠਰੂਰੇ।

ਕੀਤਾ ਕਿਛੁ ਨਾ ਹੋਵੀ ਲਿਖਿਆ ਤੁਰ ਸੰਯੋਗ। ਵਡਭਾਗੀ ਮੇਰਾ ਭਰਮ ਮਿਲੈ ਤਾਂ ਉਤਰੇ ਸਭ ਵਿਯੋਗ, ਨਾਨਕ ਪ੍ਰਭ ਰਾਖ ਲੇਹੇ ਮੇਰ ਸਹਿਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਮੱਗਰ ਬਾਹੇ ਸੋਹੰਦੀਆਂ ਹਰ ਪ੍ਰਸੰਗ ਬੈਠੜੀਆਂ, ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਉ ਸੰਸਾਰ ਸਹੇਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਿਨ ਦੁੱਖ ਨ ਕਬੂ ਉਤਰੈ ਸੇ ਜਮ ਕੇ ਬਸ ਪੜੀਆਂ, ਜਿਨੀ ਰਾਹ ਵਿਆਪਰ ਵਿਆਪਣਾ ਸੇ ਦਿਸਣ ਨਿਤ ਖੜੀਆਂ, ਰਤਨ ਜਵੇਹ ਲਾਲ ਹਰ ਕੰਠ ਤਿਨਾ ਜੜੀਆਂ, ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ, ਮਗਰ ਪ੍ਰਭ ਅਰਾਧਣਾ ਬੋਹੜ ਨ ਜਨਮੜੀਆਂ। ਓਖ ਸੁਖਾਰ ਨ ਵਿਆਹ ਪਈ ਕੰਠ ਮਿਲਿਆ ਹਰ ਨਾਹ, ਮਨ ਵੇਦਿਆ ਚਰਨਾਂ ਮੇ ਦਰਸ਼ਨ ਲਗੜਾ ਸਾਹ, ਹੋਰ ਗੋਬਿੰਦ ਗੋਪਾਲ ਰੈ ਸਵੇਵਾ ਸਵਾਮੀ ਲਾਹ, ਵਿਖਿਆ ਪੁੰਨ ਸਕੀ ਮਿਲ ਸਾਧੂ ਗੁਣ ਗਾਹ, ਜੈ ਤੇ ਉਪਜੀ ਤੈ ਮੇਰੀ ਸੱਚੀ ਪੀ ਸੁਬਾਹ, ਕਰ ਗੈ ਲੀਨੀ ਪਾਰ ਨ ਬੋੜ ਨ ਵਿਛੜਿਆ, ਬਾਹਰ ਜਾਉ ਲਖ ਬੇਰੀਆਂ ਸੱਜਣ ਗਮਿ ਅਗਾਹ, ਸਰਨ ਪਾਈ ਨਰਾਣੇ ਨਾਨਕ ਦਰ ਪਰਿਆਹ। ਓ ਕਿਸ ਹੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ, ਮਾਘ ਮਜਨ ਸਿੰਘ ਸਾਧੂ ਤੂੜੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਇ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਮਲਿ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ ਬਿਨਸੇ ਲੋਭ ਸਮਾਨ, ਸੱਚੇ ਮਾਰਗ ਚਲਦੀਆਂ ਉਸਤਦ ਕਰੇ ਜਹਾਨ, ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ, ਫਲਗੁਣ ਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ, ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ, ਛਪੂਨੀ ਬੜ ਪਾਗਣੀ ਬਰ ਪਾਇਆ ਹਰ ਰਾਏ, ਮਿਲ ਸਈਆਂ ਮੰਗਲ ਗਾਵਿ ਗੀਤ ਗੋਬਿੰਦ ਲਾਏ, ਹਰ ਜੇ ਹਾਵਰ ਨ ਦਿਸੀ ਕੋਈ ਦੂਜਾ ਲਵੇ ਨ ਲਾਏ, ਹਲਤ ਪਲਤ ਸੋ ਵਾਰੇ ਓਨੇ ਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖੀ ਬੋਣ ਨ ਜਨਮੇ ਤਾਏ, ਜੇ ਵਾਏਕ ਅਨੇਕ ਗੁਣ ਤਰ ਨਾਨਕ ਚਰਨੀ ਪਾਏ, ਪਲ ਗੁਣ ਨਿਤ ਸਲਾਹੀ ਐ ਜਿਸਨੂੰ ਤਿਲ ਨਾ ਤੁਮਾਏ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖਾ ਨਿਦ ਚਰਨ ਹਰ ਪੌਜਲ ਬਿਖ ਮਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ।

ਦਿਨ ਰਹਿਣ ਇੱਕ ਹੀ ਓਹਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਇਸ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਪੈਣ ਹਰ ਪਿਰ ਬਿਨ ਚੈਨ ਨਾ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ

ਜੀ ਕੀ ਬਿਰਤਾ ਸੋ ਸੁਣੇ, ਹਰ ਸਮਰੱਥ ਪੁਰਖ ਅਪਾਰ, ਮਰਨ ਜੀਵਨ ਅਰਾਧਨਾ ਸਭਨਾ ਕਾਇਆ ਦਾ। ਸਸੁਰੇ ਪਈਏ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ, ਉੱਚਾ ਗਾਮਿ ਅਗਾਧ ਬੋਧ, ਕਿਸੇ ਅੰਤ ਨ ਪਾਰਾ ਵਾਰ। ਸੇਵਾ ਸਾ ਤਿਸ ਭਾਵ ਸੀ, ਸੰਤਾ ਕੀ ਹੋਏ ਸ਼ਾਰ, ਦੀਨਾਨਾਥ ਦਿਆਲ ਦੇਵ, ਪਤ ਦੇ ਉਦਾਹਰਣ ਹਾਰ। ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ, ਕੀਮਤ ਕੋਈ ਨ ਜਾਣੀ, ਕੋ ਨਾਹੀ ਤੋਲਣ ਹਾਰ। ਮੰਤ ਨਿਅੰਤਰ ਵਸ ਰਹਿ ਨਾਨਕ ਨਹੀਂ ਸੁਮਾਰ, ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ, ਤਿਨਕੇ ਸਤ ਬਲਿਹਾਰ। ਸੰਤ ਅਰਾਧਨ ਸਤ ਸਦਾ, ਸਭਨਾ ਕਾ ਬਖਸ਼ਿੰਦ, ਜੀਉ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀ ਨੂੰ ਜਿੰਦ। ਗੁਰ ਸ਼ਬਦੀ ਅਰਾਧੀਏ ਜਪੀਏ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ। ਜਿਸ ਮਨ ਵਸੇ ਨਾਰਾਇਣ, ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ। ਨਾਨਕ ਜੀਵੈ ਜਪ ਹਰੀ, ਦੁੱਖ ਸਭੇ ਹੀ ਹੰਤ, ਦਿਨ ਰਹਿਣ ਜਿਸ ਨਾ ਵਿਸਰੇ, ਸੋ ਹਰਿਆ ਹੋਵੇ ਜੰਤ। ਸਰਬ ਕਲਾ ਪ੍ਰਭ ਪੂਰਨੋ, ਮੰਜਨ ਮਾਣੀ ਥਾਉ, ਹਰੋਟ ਗਈ ਮਨ ਅੰਦਰੇ, ਜਪ ਜਪ ਜੀਵਾ ਨਾਉ। ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਉ, ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਉ, ਦੂਜੀ ਜਾਏ ਨ ਸੂਜੀ, ਕਿੱਥੇ ਕੂਕਣ ਜਾਉ। ਗਿਆਨ ਬਿਨਾਸਨ ਤਮ ਹਰਨ, ਉੱਚੇ ਗਾਮੇ ਅਮਾਉ, ਮਨ ਵਿਛੜਿਆ ਹਰ ਮੇਲੀਏ, ਨਾਨਕ ਇਹ ਸੁਆਉ। ਸਰਬਣ

ਪਹਿਲਾ ਪਹਿਲਾ ਮਲਕ ਮਰੀਦ ਤਥਾ ਚੰਦੜ ਹਾਰਾ ਸੋਈਆਂ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮੁਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਘਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਪਾਪ ਕੀ ਸੁੱਧ ਤੀਜੇ ਪਈਆ ਭਾਬੀ ਬੇਬ ਚੌਥੇ ਪਿਆਰ ਅਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸਾਂਝ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਰਨਾਸ ਨਾਵੇਂ ਧੌਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸੁਆਹ ਗੈ ਸੰਗੀਤ ਪੁਗਾਰੀ ਤਾਹ ਉੱਠਿਆ ਹੰਦ ਸਾਏ ਰਾਹ ਆਇਆ ਗਿਆ ਮੋਇਆ ਨਾਮ ਪਿੱਛੇ ਪੱਤਰ ਸਦਿਓ ਕਾਮ ਨਾਨਕ ਮਨਮੁਖ ਅੰਦ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀ ਸਪੁਰ ਹੋਈ ਪੰਚਾਸੀ ਪੱਗ ਖਿੱਸੈ ਸੱਠੀ ਕੇ ਬੜੇ ਪਾਇਆਵੇ ਸੱਤਰ ਕਾ ਮਤ ਹੀਣ ਅਸੀਆਂ ਕਿਆ ਵਿਵਹਾਰ ਨ ਪਾਵੈ ਨਵੇਂ ਕਾ ਸਹਿਜਾ ਸਣੀ ਮੂਲ ਨ ਜਾਣੇ ਆਪ ਬਲ ਢੋਲਮ ਢੂੰਡ ਡਿੱਠ ਮੈਂ ਨਾਨਕ ਜਗ ਧੂਏ ਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਬੰਗਮ ਹੈ ਅਪਸਿਸ਼ਟ ਪਾਤੀ ਰੰਗ ਪਰੰਗ ਪਾਰਜਨਾ ਬੋਂ ਬੋਂ ਵਿਦ ਪਾਤੀ ਤੂੰ ਜਾਣੇ ਜਿਨੇ ਪਾਈਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚ ਲੂਲਿਆ ਰੰਗ ਹਰ ਹਰ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਨ ਹੈ ਬੜ ਪੁਰਖ ਵਡਾਤੀ ਜੋ ਮਨ ਚਿਤ ਤੁਰਤੇ ਆਏਂਦੇ ਮੇਰੇ ਸੱਚਿਆ ਬਲ ਬਲ ਹੋਂ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜੋ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖੇ ਜੇਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀਂ ਕਰਨਾ ਦਿੱਤਾ ਪਹਿਨੇ ਖਾਏ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧਕ ਪਾਏ ਜਾਂ ਭੱਜੇ ਤਾਂ ਠੀਕਰ ਹੋਵੇ ਕਾੜਦ ਕੜੀ ਨ ਜਾਏ ਨਾਨਕ ਗੁਰਬਿਨ ਨਾਹੇ ਪਤ ਪਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦੇਂਦੇ ਥਾਂ ਮੂੰਹ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਿਆਂ ਕੀ ਕਿਆ ਕਰ ਆਖ ਵਖਾਣੀਐ ਅੰਦਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਟੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋ ਕਿਛ ਕਰਿਓ ਦਿਖਾ ਸਿਆਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗਲ ਸਜਾਣੀਏ ਪੌੜੀ ਤੁਦੇ ਆਪੇ ਜਗਤ ਪਾ ਕੇ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾ ਕੇ ਤੁਦੇ ਆਪੋ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਹਾਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾਂ ਜਾ ਤੁਦ ਪਾਇਆ ਕੁੱਲ ਅਧਾਰੇ ਆਪਣਾ ਧਨ ਜਣੇਂਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤਲਾਇਆ ਲੋਕ ਮਹੱਲਾ ਦੂਜਾ ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਬਣਨਾ
ਨਾਨਕ ਨੂੰ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਧਾਏ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਬਕੰਤ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਏਕ ਹੈ ਤੇ ਦੂਜਾ ਖੇਲ ਰਚਾਇਆ, ਹੋਮੇ ਗਰਭ ਉਪਾਏ ਕਹਿ ਲੋ ਅੰਤਰ ਜਨਤਾ ਪਾਇਆ। ਜੋ ਭਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਦੇ ਲਾਇਆ। ਇਹ ਖੜੇ ਕਰੇ ਤੇਰੀ ਚਾਹ ਕਰੀ ਬਿਣ ਨਾਵੇ ਹੋਰ ਨਾ ਪਾਇਆ, ਹੋਰ ਕਾਰ ਬੇਕਾਰ ਹੈ ਇੱਕ ਸੱਚੀ ਕਾਰੇ ਲਾਇਆ। ਪੁੱਤ ਕਲੱਤ ਕਟੰਬ ਹੈ ਇੱਕ ਲਿਪਤ ਰਹੇ ਜੋ ਤਦ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲ ਸੱਚੇ ਨਾਇ ਸਮਾਇਆ। ਸਲੋਕ ਮਹੱਲਾ ਪਹਿਲਾ। ਸੋਨੇ ਕੇ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰ ਪਾਰ, ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾਕਾਰ, ਬੱਗਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਬਕੌਰ, ਉਹ ਇੱਕ ਚੀਰ ਹਾਂ ਮਲ ਧਾਰੀ ਗਈ ਦੁਰਮਤ ਮਤ ਬੇਕਾਰ, ਨਾ ਹਾਂ ਨਾ ਮੈਂ ਨਾ ਹਾਂ ਹੋਵਾਂ, ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ। ਬਸਤਰ ਬਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ, ਅੰਧਾ ਭੂਲ ਪਿਆ ਜਮਜਾਲੇ, ਵਸਤ ਪਰਾਏ ਆਪਣੀ ਕਰਜਾਨੇ ਹਉਮੈ ਬਿਜ ਦੁਕਾਲੇ, ਨਾਨਕ ਗੁਰਮੁਖ ਹਉਮੈ ਟੁੱਟੈ

ਮੂਰਖ ਭੋਗੇ ਭੋਗ ਦੁੱਖ ਸੁਭਾਇਆ, ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਹਰ ਖੋ ਸੋਗ ਬਜੋਗ ਉਪਾਇਕ ਪਾਇਆ, ਮੂਰਤ ਗਣਤ ਗਣਾਏ ਝਗੜਾ ਪਾਇਆ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚਲੇ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਨੀ ਕੋ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੇ। ਮਹਿਲਾ ਚੌਥਾ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮੁਖ ਸੱਚ ਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮੱਲ ਲਹੇ, ਛੱਪੜ ਨਾਤੇ ਸਭੀ ਮੱਲਾਏ। ਤੀਰਥ ਪੂਰਾ ਸਤਿਗੁਰੂ, ਜੋ ਅੰਦਨ ਹਰ ਹਰ ਨਾਮ 'ਤੇ ਆਏ। ਉਹ ਆਪ ਛੁੱਟਾ ਕਟੰਬ ਸਿਉਂ, ਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ। ਜਨ ਨਾਨਕ ਤਿਸ ਬਲਿਹਾਰਨ, ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ ਇੱਕ ਕੰਦ ਮੂਲ ਚੁਣਖਾਹੇ, ਵੰਡ ਖੰਡ ਵਾਸਾ। ਇੱਕ ਭਗਵਾ ਵੇਸ ਕਰ, ਫਿਰੇ ਜੋਗੀ ਸੰਨਿਆਸਾ। ਅੰਦਰ ਤਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਜਮਕਾਲ ਸਿਰੋ ਨਾ ਉਤਰੇ ਤੇ ਬਦਮਨਸਾ। ਗੁਰਮਤੀ ਕਾਲ ਨੇ ਆਵੇ ਨੇੜੇ, ਜਾਂ ਹੋਵੇ ਦਾਸਨ ਦਾਸਾ। ਸੱਚਾ ਸ਼ਬਦ ਸੱਚ ਮਨ, ਕਰਹੀ ਮਾਹੇ ਉਦਾਸਾ। ਨਾਨਕ ਸਤਿਗੁਰ ਸੇਵਣ ਆਪਣਾ, ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ। ਜੋ ਰਤ ਪੀਵੇ ਮਾਨਸਾ, ਤਿਨਕਿਉ ਨਿਰਮਲ ਚੀਤ। ਨਾਨਕ ਨਾਮ ਖੁਦਾਏ ਕਾ, ਦਿਲ ਹਰਸ਼ੇ ਮੁਖਲੇ ਹੋ। ਅਵਰ ਦਵਾਜੇ ਦੁਨੀ ਕੇ, ਝੂਠੇ ਅਮਲ ਕਰੇ ਹੋ। ਬਹਿਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਆਖਾਂ, ਕਿਉਂ ਨਾਹੀਂ ਕਿਉਂ ਹੋਵਾਂ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਤੋਵਾਂ। ਆਪ ਨ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਨਾਨਕ ਅੰਧਾ ਹੋ ਕੇ ਦੱਸੇ ਰਾਹੇ, ਸਭ ਸਮੁਹਾਏ ਸਾਥੇ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਤੂੰ ਐਸਾ ਆਗੂ ਜਾਪੇ। ਪੌੜੀ ਮਹਾਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ। ਤੂੰ ਗਣਤੇ ਕਿਨੇ ਨਾ ਪਾਇਓ, ਸੱਚੇ ਲੱਖ ਪਾਰਾ। ਪੜਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਨਾਉ ਪੜੀਏ ਨਾਉ ਬੂਝੀਏ, ਗੁਰਮਤੀ ਵਿਚਾਰਾ। ਗੁਰਮਤੀ ਨਾਮ ਧਨ ਖੱਟਿਆ, ਭਗਤੀ ਪਰੇ ਭੰਡਾਰਾ। ਨਿਰਮਲ ਨਾਮ ਮੰਨਿਆ, ਦਰ ਸੱਚੇ ਸਚਿਆਰਾ। ਜਿਸਦਾ ਜੀਉ ਪੁਰਾਣ ਹੈ, ਅੰਤਰ ਜੋਤਿ ਪਾਰਾ। ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਬਣ ਜਾਰਾ। ਸਲੋਕ ਮੁਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ। ਸਰਮ ਸੁਨਤ ਸੀਲ ਰੋਜਾ, ਹੋ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਤਸਵੀ ਸਤ ਸ ਭਾਵ ਸੀ, ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪਰਾਇਆ ਨਾਨਕਾ, ਸੂਰ ਸੁਗਾਏ। ਗੁਰਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨ ਖਾਏ। ਗੱਲੀ ਭਿਸ ਨ ਜਾਈਐ, ਛੂਟੇ ਸੱਚ ਕਮਾਏ। ਮਾਰਨ ਪਾਹੇ ਹਰਾਮ, ਹੋਏ ਹਲਾਲ ਨ ਜਾਏ। ਨਾਨਕ ਗੱਲੀ ਕੂੜੀ, ਕੂੜੋਂ ਪੱਲੇ ਪਾਏ। ਮਹਿਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਂ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਕਰਨੀ ਕਲਮਾ ਆਖ ਕੈ,
ਸਦਾ ਮੁਸਲਮਾਨ ਸਦਾਏ। ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ। ਇੱਕ ਰਤਨ ਪਦਾਰਥ ਬਣ ਜਦ ਇੱਕ ਕੱਚੇ ਦੇ ਵਪਾਰਾ, ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ। ਬਿਨ ਗੁਰ ਕਿਨ ਨ ਲੱਦਿਆ ਆਂਦੇ ਭੌਂਕ ਮੂਏ ਕੁੜਿਆਰਾ, ਮਨਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰਾ। ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ, ਇੱਕ ਨਿਰਧਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ। ਵਿਣ ਨਾਵੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਸਾਰਾ, ਨਾਨਕ ਆਪ ਕਿਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅੱਬਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮੌਲ ਮਸਾਵੇ। ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੈ ਸਿਰ ਉੱਪਰ, ਕਰਤਾ ਮੰਨੈ ਆਪ ਗਵਾਵੈ, ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹਿਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਦ ਮਾਇਆ ਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਤ ਅਜੇ ਤਾਂ ਅੰਜਨ ਮਹਿ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸੁੱਤ ਦਾਰਾ, ਤਜ ਪਿਆਸ ਆਸ ਰਾਮ ਲਿਵਲਾਵੈ, ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੇ ਪੌੜੀ। ਰਾਜੇ ਰਹੀਏ ਸਿੱਖ ਦਰ ਕੋਈ ਨ ਰਹਿਸੀਓ, ਅਟਪਟਣ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰ, ਬਾਗ ਮਿਲਕ ਕਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਦਦੀਆਂ ਹੋਵੇ ਤੇਵਣਾ ਸੁਮੋਵੇਂ ਦੁਦਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਤੀਜੀਓ, ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਹੂੰ ਤੂੰ ਹੈ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਭਾਰੇ ਅਠਾਰਾਂ ਮੇਵਾ ਹੋਵੇ ਗਰੜੇ ਹੋਏ ਸੁਆਓ, ਚੰਦ ਸੂਰਜ ਦੇ ਫਿਰਦੇ ਰੱਖੀਏ ਨੇਚਰ ਹੋਵੇ ਥਾਂ, ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਜਿਹਦੇ ਹੈ ਦੁੱਖ ਲਈਏ ਪਾਪ ਗਰਾਂ ਦੁਇਰਾ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਮੈਂ ਜਾਪੇ ਪਾਓ, ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੂ ਜਾਓ, ਹੂੰ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ। ਪਵੜੀ। ਬਦਫਾਲੀ ਗੇਬਾਨਾ ਖਸਮ ਨ ਜਾਣੀ, ਸੋ ਕਹੀਏ ਦੇਵਾਨਾ ਆਪ ਨਾ ਪਛਾਣੀ, ਕਲੇ ਬੁਰੀ ਸੰਸਾਰ ਵਾਧੇ ਖੱਪੀ ਹੈ, ਵਿਣਨਾ ਮੈਂ ਬੇਕਾਰ ਪਰ ਮੈਂ ਪੱਚੀ ਹੈ, ਰਾਧੋ ਮੈਂ ਇੱਕ ਜਾਣੇ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੇ ਪਿਆ ਦੱਜ ਸੀ, ਸਭ ਦੁਨੀਆਂ ਸੁਭਾਨ ਸੱਚ ਸਮਾਈ ਹੈ, ਸਿੱਜੈ ਦਰ ਦੀਵਾਨ ਆਪ ਗਵਾਈਏ। ਮਹਿਲਾ ਪਹਿਲਾ। ਸਲੋਕ। ਸੋ ਸੀਵੇ ਅਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਨ ਜੀਵੇ ਕੋਏ, ਜੇ ਜੀਵੇ ਪਦਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ, ਨਾਨਕ ਠੱਗੀਆਂ ਮੁੱਠਾ ਜਾਏ, ਬਿਣਦਾ ਮੈਂ ਪਤ ਗਿਆ ਗਵਾਏ। ਮਹਿਲਾ ਪਹਿਲਾ।
क्या खादे क्या पहनदे होए जा मन नाही सच्चा सोए, क्या मेवा क्या घ्यो गुड़ मिठा, क्या मादा मैदा क्या मास, क्या कपड़ क्या से सुखाली कीजे भोग बलास, क्या लश्कर क्या नेब खवासियां बे मैली वास, नानक सच्चे नाम बिन सबे टोल विनाश पबड़ी। जाति दे क्या हाथ सच परखी है, मोरा होवे हाथ मरिए चखी है, सच्चे की सरकार जुग जुग जानिए, हुक्म ने सरदार दर दे वाणिए, फरमानी है कार खसम पठाया, तबलबाज बेचार शब्द सुनाया, एक होए असवार एक ना साखती, एक ना बंदे पार एक ना ताखती, श्लोक महला पहला। जा पक्का ता कटिया रही सुपलड़वार, साण की सारा चिथिया कण लया तन झाड़, दोपड़ चक्की जोड़ कै भी सुनियाए बैठ, जोरदार रहे सो बरै नानक आज बडिठ। महला पहला। वेख जे मिठा कटिया कट कुट बंदा पाए, खुंडा अंदर रख के देन सुमल सजाए, रस कस टट्टर पाइए तपै ते बिलाए, फीसो फोग संभालिए दिचे अग जलाए, नानक मिठे पत्रिए वेखो लोका आए पवड़ी। एक न मर नचेत आस कनेरिया, मर मर जमे नित किसे नागे केरिया, आपड़े मन चित कहन चंगेरिया, जमराजे नित मनमुख हेरिया, मनमुख लूण हराम क्या ना जानिया, बंदे करन सलाम खसम ना पाणिया, सच मिले मुख नाम सह पावसी, करशन तख्त सलाम लिखिया पावसी। महला पहला। श्लोक। मच्छी तारू क्या करे, पंखी क्या आकाश, पत्थर पाला क्या करे, खुसरे क्या करवास, कुत्ते चंदन लाइए पीसो कुत्ती धात, बोला जे समझाइए पढ़िए सिमरत पाठ, अंधा चानण रखिए दीवे बले पचास, चौने सोना पाइए चुन चुन खावे घास, लोहा मारन पाइए टह न हो एक पास, नानक मूर्ख एह गुण बोले सदा विनाश। महला पहला। कहां कंचन टुटे सार, अग्निगंड पाए लोहार, गोरी सेती टुटे पुतार, पुत्ती गंड पवे संसार, राजा मंगे दिते गंड पाए, भुखियां गंड पवे जा खाए, काला गंड नदियां मी झोल, गंड परीति मिठे बोल, बेदा गंड बोले सच कोए, मोया गंड नेकी सत होए, एत गंट वरते एत गंड वरते संसार, मूर्ख गंड पवे मोहिमार, नानक आखे विचार, सेवते गंड पवे दरबार। पौड़ी। आपे कुदर साज के आपे करे विचार, एक खोटे एक खरे आपे परखणहार, करे खजाने पाइए खोटे सटिए बाहर बार, खोटे सच्ची दरगह सुटिए किसे आगे करे पुकार, सतगुर पिछे भज पवें एहा करनी सार, सतगुर खोट्यो खरे करे शब्द सवारनहार, सच्ची दरगह मनियन गुर के प्रेम प्यार।

ਜਿਮੀ ਦੁਨੀਆ ਪੀਰਾ ਮਸਾਇ ਕਾ ਰਾਇਆ ਮਿਹਰਬੰਦ ਬਾਦਸ਼ਾਹ ਫਜੂ ਖੁਦਾਏ ਏਕ ਤੂੰ ਹੀ ਮਹਿਲਾ ਪਹਿਲਾ ਨਾ ਦੇਵਦਾਨ ਵਾਨਰਾ ਨਾ ਸਿੱਧ ਸਾਧ ਕਾਤਰਾ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦਹੰਦ ਆਦਮੀ ਨਾ ਸਪਤ ਜ਼ੇਰ ਜ਼ਮੀ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹਿਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨੈ ਜਲੋ ਅੰਨ ਪਾਉਣ ਥਿਰ ਨ ਕੋਈ ਏਕ ਤੂੰ ਹੀ ਮਹਿਲਾ ਪਹਿਲਾ ਨਾ ਰਿਜਕ ਦਾਸ ਤੇ ਆਕਸ ਹੈ ਹਮਾਰਾ ਇੱਕ ਆਸ ਬਸੈ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਵ ਆਸ ਕਰ ਦੇਹੰਦ ਸੂਈ ਏਕ ਤੂੰ ਹੀ ਮਹਿਲਾ ਪਹਿਲਾ ਨਾਨਕ ਲਰਖਾਲ ਲਾਲ ਲਿਖਿਆ ਸੋਏ ਮੇਟ ਨ ਸਾਕੇ ਕੋਏ ਕਲੇ ਤਰੇ ਹਿਰੇ ਸੂਈ ਏਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਪਰਮ ਪੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ ਵਿਣਨਾ ਮੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਕਹਾ ਕਾ ਖਾਨ ਤਨਮਾਸ ਖਵਾਲੇ ਇਹ ਚਲਾਏ ਰਾਹ ਦਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਤਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵੇ ਲੈ ਸਾਹਾ ਜਿਵਾਲੇ ਤਾਂ ਕਹਿ ਅਸਾ ਨਾਨਕ ਜੀ ਜੋ ਸੱਚੇ ਭਾਵੈ ਤਿਉ ਤੂੰ ਦੇ ਗਰਾ ਮਹਿਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਣ ਖਾਂਹੇ ਕਿੰਨਾ ਛੱਤੀ ਅੰਮ੍ਰਿਤ ਪਾਏ ਇੱਕ ਮਿੱਟੀਆ ਮੈਂ ਮਿੱਟੀਆ ਖਾਹੇ ਇੱਕ ਪਾਉਣ ਸਮਾਰੀ ਪਾਉਣ ਸਮਾਰ ਇੱਕ ਨਿਰੰਕਾਰੀ ਨਾਮ ਉਧਾਰ ਜੀਵੇ ਦਾਤ ਮਰੇ ਨਾ ਕੋਏ ਨਾਨਕ ਮੁੱਠੇ ਜਾਏ ਨਾ ਹੀ ਮਨਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ ਦੂਜੀ ਕਾਰੇ ਲੱਗ ਜਨਮ ਗਵਾਈਏ ਬਿਣ ਨਾਮੇ ਸਭੇ ਸੁਪੈਂਜੇ ਖਾਈਏ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਬਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਪਰੇ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹੇ ਪਸਿਓ ਜਾਈਏ ਸ਼ਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾਵੇ ਗਾਵੇ ਤੁਧ ਪਾਵੇ ਜੁਲਨਾਵੇ ਜਦ ਤੁਧ ਪਾਵੇ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਜਾਵੇ ਜਾਂ ਤੁਧ ਪਾਵੇ ਤਾਂ ਪੜੇ ਕਤੇਬਾਂ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੜ ਜਾਵੇ ਜਾਂ ਤੁਧ ਪਾਵੇ ਜਾਹੇ ਦੇ ਸੰਤਰ ਸੁਣ ਗੱਲਾਂ ਕਰਿਆਵੇ ਜਾਂ ਤੁਧ ਪਾਵੇ ਨਾਏ ਰਚਾਵੇ ਤੁਧ ਪਾਣੇ ਤੂੰ ਪਾਵੇ ਨਾਨਕ ਇਹ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਕੋ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਵਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲਤ ਨਾਮ ਤੇ ਆਈਐ ਲਾਹਾ ਭਗਤ ਸਾਰ ਗੁਰਮੁਖ ਪਾਈਐ ਮਨ ਮਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚਮਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਸ਼ਲੋਕ ਮਹੱਲਾ ਪਹਿਲਾ।
ਕਲਕਾਤੀ ਰਾਜੇ ਕਸਾਈ ਧਰਮ ਭੰਕਰ ਉੱਡੜਿਆ ਕੂੜ ਮਾਵ ਸਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਓਂ ਭਾਲ ਵਿਕੁੰਨੀ ਹੋਈ ਅਧਾਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹੋ ਨਾਨਕ ਕਿਤ ਵਿਦ ਗਤ ਹੋਈ ਮਹਿਲਾ ਤੀਜਾ ਕਲ ਕੀਰਤ ਪ੍ਰਗਟ ਚੰਨ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੁਲੇਵੈ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿਨ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅੰਦਰ ਨਾਮ ਧਿਆਇਆ ਦਾਸਨ ਦਾਸ ਹੋਇ ਕੇ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਧਰਮ ਖਿਉਜਲੇ ਸੱਚੇ ਸ਼ਬਦ ਸੁਹਾਇਆ ਲੋਕ ਮਹੱਲਾ ਪਹਿਲਾ ਸਭਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ ਦੂਜੇ ਬਹੁਤੇ ਰਾਹ ਮਨਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾ ਗੋਤੇ ਖਾਇਨ ਨਿਕਲੇ ਤੀਜੇ ਮੂਹੀ ਗਰਾਹ ਭੁੱਖ ਤਿਖਾ ਦੋਏ ਪੌਕੀਆਂ ਖਾਦਾ ਹੋਏ ਸੁਹਾ ਪੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਨ ਵਾਦ ਸਹਿਬਰਿਆਂ ਕੀ ਪਿੰਡ ਬੱਦੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਥਾ ਬਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਘੱਟੇ ਨਾਹੀਂ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ ਮੁੱਠੀ ਤੰਦੇ ਚੋਰ ਮੈਲ ਨ ਪਾਈਏ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿਤਕੜ ਸੱਚ ਨ ਪਾਏ ਸੁਭੰਨ ਕੜਾਈਏ ਕਿਉਂਕਰ ਪੂਰੇ ਵੱਟ ਤੂਲ ਤੁਲਾਈਐ ਕੋਈ ਨ ਅੱਖੇ ਘੱਟ ਹਉਮੈ ਜਾਈਏ ਲਈਨ ਖਰੇ ਪਰਖ ਦਰ ਬੇਨਾਈਐ ਸੌਦਾ ਇਕਤ ਹੱਠ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸਵੇ ਨੌਨਦ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰਪੀਰ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੇ ਚਾਓ ਤਿਨਾ ਦਰਿਆ ਵਾਸਿਓ ਦੋਸਤੇ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕੱਸੀਐ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸ਼ਰਾਫ ਕੀ ਬੋੜ ਨ ਪਾਈ ਤਾਓ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ ਉੱਥੇ ਖੋਟੇ ਸੱਟੀਏ ਖਰੀ ਕੀਜੇ ਸ਼ਾਬਾਸ਼ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੇ ਪਾਸ ਮਹਿਲਾ ਦੂਜਾ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਇਦਾਈ ਦਾਇਆ ਖੇਲੇ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ

ਨਾਨਕ ਦੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਭਾਵ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਖਸਿਆ, ਸੱਚੇ ਕੋਟ ਗਿਰਾਏ ਨਿਜ ਕਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੈ ਦੈਵਾਨ ਕੂੜ ਨ ਜਾਈਐ, ਝੂਠੋ ਝੂਠ ਵਖਾਣ ਸੁਮਹਿਲ ਖੁਆਈਐ, ਸੱਚੇ ਸ਼ਬਦ ਇਨਸਾਨ ਠਾਕ ਨ ਪਾਈਐ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਸ਼ਲੋਕ ਮਹਲਾ ਪਹਿਲਾ। ਪਹਿਰਾ ਅਗਨਿ ਹਵੇ ਕਰ ਬਾਂਦਾ ਭੋਜਨ ਸਾਰ ਕਰਾਏ, ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ, ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਇਹ ਬੜਬਦਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ, ਏਤਾ ਤਾਣ ਵੋ ਮਨ ਅੰਦਰ ਕਰੀ ਪਿਆ ਕਰਾਈ, ਜੇਵੜ ਸਾਹਿਬ ਤੇਵੀ ਤੇਵੜ ਦਾਤੀ ਦੇ ਕਰੇ ਰਚਾਈ, ਨਾਨਕ ਨਜ਼ਰੀ ਦੇ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ, ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹਿਲਾ ਦੂਜਾ। ਆਖਣ ਆਖ ਨ ਰੱਜਿਆ, ਸੁਣ ਨ ਰੱਜੇ ਕੰਨ, ਅੱਖੀਂ ਦੇਖ ਨ ਰੱਜੀਆਂ, ਗੁਣ ਗਾ ਇੱਕ ਇੱਕ ਬੰਨ, ਭੁੱਖਿਆਂ ਭੁੱਖ ਨ ਉਤਰੈ, ਗੱਲੀ ਭੁੱਖ ਨ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਪੌੜੀ। ਬਿਣ ਸੱਚੇ ਸਭ ਕੂੜ ਕੂੜ ਕਮਾਈਐ, ਬਿਣ ਸੱਚੇ ਕੁੜਿਆਰ ਬੰਨ ਚਲਾਈਐ, ਬਿਣ ਸੱਚੇ ਤਨ ਛਾਰ ਛਾਰ ਰਲਾਈਐ, ਬਿਣ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ, ਬਿਣ ਸੱਚੇ ਦਰਬਾਰ ਕੂੜ ਨ ਪਾਈਐ, ਕੂੜੇ ਲਾਲਚ ਲੱਗ ਮਹਿਲ ਗਵਾਈਐ, ਸਭ ਜਗ ਠੱਗਿਓ ਠੱਗ ਆਈਏ ਜਾਈਐ, ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਐ। ਸ਼ਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਂਦਾ ਲਹਿ, ਦਾਨਾ ਕੇ ਸਰਦਾਨ। ਮਹਿਲਾ ਪਹਿਲਾ। ਸੋਨੇ ਕੇ ਬਿਰਖ ਪੱਤਰ ਪਰਵਾਲਾ, ਫੁੱਲ ਜਵੇਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਗਤ, ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਅੜਸੜ ਤੀਰਥ ਗੁਰ ਕੀ ਚਰਨੀ, ਪੂਜੇ ਸਦਾ ਵਸੇਖ।

ਪੌੜੀ ਜੀਵ ਦਿਆ ਮਰ ਮਾਰ ਨ ਪਛੋਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਐ ਸੱਚ ਨ ਤਰੇ ਪਿਆਰ ਤੰਦੇ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ ਹੁਕਮੀ ਸਿਰਜਨਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨ ਚੱਸਾ ਵਿਲੰਬ ਭਰੀਏ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮੁਹੱਲਾ ਪਹਿਲਾ ਤੁਮੀ ਤੁਮਾ ਵਿਸ ਅੱਖ ਧਤੂਰਾ ਨਿੰਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵਈ ਨਾਨਕ ਕਹੀਏ ਕਿਸ ਹੰਡਣ ਕਰਮਾ ਵਾੜੇ ਮਹਿਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਵੀ ਉੱਤਮ ਕਵਨੀਚ ਕਵਿ ਚੰਦਨ ਕਵਿ ਅੱਕ ਡਾਲ ਕਵਿ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਭੇਦ ਬੁੱਝੀਏ ਪਾਵਣਾ ਖੜ ਦਰਸ਼ਨ ਕੇ ਦੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾ ਬਿਸੰਖ ਦਰਗਹਿ ਪਾਵਣਾ ਕਾਲ ਕੂ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮੁਹੱਲਾ ਤੂਜਾ ਮੰਤਰੀ ਹੋਏ ਅਠੂਆਂ ਨਾਗੀ ਲੱਗੈ ਜਾਏ ਆਪਣੇ ਹੱਥੀ ਆਪਣਾ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਤਿਹੂ ਧੱਕਾ ਖਾਏ ਗੁਰਮੁਖ ਸਿਓ ਮਨ ਮੁਖ ਅੜੈ ਡੁੱਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵੀ ਉਪਾਏ ਨਾਨਕ ਐਵੇਂ ਜਾਣੀਐ ਸਭ ਕੁਛ ਤਿਸੇ ਰਜਾਏ ਮਹਿਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਵੇਸ਼ਟ ਪਰਵਾਨ ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਹਿੰਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕਰਨ ਭਗਤ ਦਿਨ ਰਾਤ ਨਰੇ ਨਿਵਾਰੀਆ ਮਹਿਲਾ ਮਾਂਜਨ ਵਾ ਸ਼ਬਦ ਸਵਾਰੀਆ ਸੱਚ ਕਹਿ ਨਿਰਦਾਸ ਵਿਚਾਰੀਆਂ ਸੋਹਨ ਖਸਮੇ ਪਾਸ ਹੁਕਮ ਸੁਧਾਰੀਆਂ ਸਖੀ ਕਹੇ ਅਰਦਾਸ ਮਨੋ ਪਿਆਰੀਆਂ ਵਿਨਾ ਮੇ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਅਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਨਾ ਤਿਪਤਿਆ ਅੱਗੀ ਲਹੇ ਨ ਭੁੱਖ ਰਾਜਾ ਰਾਜ ਨ ਤਿਪਤਿਆ ਸਾਰ ਪਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹਿਲਾ ਦੂਜਾ ਨਿਫਲੰਗ ਤਸ ਜਨਮ ਸਜਾਵਤ ਬ੍ਰਹਮ ਨ ਬਿੰਦਤ ਸਾਗਰ ਸੰਸਾਰ ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੈ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦਿਉਸਿਆ ਢਾਡੀ ਕਥੀ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਹੇ ਤੋਤੇ ਮੂਲ ਨਾ ਉਤਰੇ ਜੇ ਸੌ ਧੋਵਣ ਪਾਏ ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਹੇ ਮਹਿਲਾ ਪਹਿਲਾ ਨਾਨਕ ਬੋਲਣ ਝੱਖਣਾ
ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੁੱਖ ਕਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪਾੜੀ, ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਲੱਖ ਸੇਜ ਨਿਹਾਲਿਆ, ਉਜੜ ਭੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਕਰਾਉ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ, ਨ ਡਰਿਆ ਡਰ ਲੱਗ ਗਰਭ ਸਿਗਾ ਲਿਆ, ਨਾਮ ਭੁੱਲਾ ਜਗ ਫਿਰੈ ਬੇਤਾਲਿਆ। ਸਲੋਕ ਮੁਹੱਲਾ ਤੀਜਾ। ਪੈਵਤ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਪੈਵਚ ਜੇ ਮਰੈ ਸਹਿਲਾ ਆਇਆ ਸੋਏ। ਮਹਿਲਾ ਤੀਜਾ। ਪੈਵਣ ਜੀਵੇ ਬਹੁਤ ਬਾਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈਵਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ। ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨ ਕਬੂ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮ ਕਰ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਿਆਲ ਤਾਂ ਨਮਦ ਪਾਈਐ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਸਿਰ ਖੁਆਇ ਪੀਵੇ ਮਲਵਾਣੀ, ਜੂਠਾ ਮੰਗ ਮਖਾਹੀ, ਫੋਲ ਫਦੀ ਨੂੰ ਲੈਣ ਪੜਾ ਸਾ ਪਾਣੀ ਦੇਖ ਸਗਾਹੀ, ਭੇਡਾਂ ਵਾਂਗੀ ਸਿਰਖੋ ਐਨ ਪਰੀਏ ਹੱਥ ਸਵਾਹੀ, ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ, ਉਹ ਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਹੂ ਪਾਹੀ, ਅੜਸਰ ਤੀਰਥ ਦੇ ਨ ਢੋਈ ਬ੍ਰਾਹਮਣਿਆ ਨ ਨਖਾਹੀ, ਸਦਾ ਕਚੀਰ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ, ਚੁੰਡੀ ਪਾਏ ਬਹਿਨ ਤਮਰਨੇ ਦੜਦੇ ਵਾਣ ਨ ਜਾਹੀ, ਲੱਕੀ ਕਾਸੇ ਹੱਥੀ ਪੁੰਮਣ ਅੱਗੋਂ ਪਿੱਛੋਂ ਜਾਹੀ, ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ, ਦੈਵ ਗੋਏ ਫਿਰੇ ਬੇਗੁੱਤੇ ਫਿੱਟੇ ਵੱਤੇ ਗੱਲਾਂ, ਜੀਆ ਮਾਰ ਜਵਾਲੇ ਸੋਈ ਅਵਨ ਕੋਈ ਰੱਖੈ, ਦਾਨੋ ਤੇ ਅਸ਼ਨਾਨੋ ਵੰਜੇ ਭੱਸ ਪਈ ਸੁਰਖੁੱਥੇ, ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਦਾਣੀ, ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ, ਨਾਏ ਨਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ, ਮੋਇਆ ਜੀਵ ਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰਖ ਉੱਤੇ ਸ਼ੈਤਾਨੀ ਇੰਨਾ ਗੱਲ ਨ ਭਾਣੀ, ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ, ਉੱਠੇ ਅਨਕ ਮਾਦਕ ਪਾਹਾਂ ਸਭਸੇ ਪੜਦਾ ਹੋਵੇ, ਉੱਠੇ ਕਾਉ ਚਰੇ ਦਿਨ ਸੁਰਹੀ ਸਾਤਨ ਦਹੀਂ ਬਲੋਵੇ, ਤਿਤ ਕੇ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ, ਗੁਰ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਏ, ਨਾਨਕ ਜੇ ਸਿਰਖ ਉੱਤੇ ਨਾਵਣ ਨਾਹੀ ਤਾਂ ਸਤ ਚੱਟੇ ਸਿਰਸ਼ਾਈ। ਮਹਿਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਰਾਤ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ, ਨਾਨਕ ਤਾਂ ਪਤ ਜਾਣੀ ਹੈ ਜਾਂ ਪਤ ਰੱਖੇ ਸੋਏ ਪੌੜੀ, ਤੂੰ ਸੱਜੇ ਸੁਭਾਣ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੂੰ ਦੇ ਜੇਹਿਆ, ਸੱਚ ਤੇਰਾ ਫਰਵਾਣ ਸ਼ਬਦੇ ਸੋਹਿਆ, ਮਨੇ ਗਿਆਨ ਧਿਆਨ ਤੂੰ ਦੇ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ, ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਦ ਪਾਇਆ। ਸਲੋਕ ਮਹੱਲਾ ਦੂਜਾ। ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ,
ਤਿਨਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ ਮਹਿਲਾ ਪਹਿਲਾ ਆਪ ਜਾਏ ਸੋਈ ਬੁੱਝੇ ਜਿਸ ਆਪ ਜਾਏ ਤੇ ਸਭ ਕੁਛ ਸੂਝੇ ਕਹਿ ਕਹਿ ਕਥਨਾ ਮਾਇਆ ਲੂਝੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅੱਖਿਓ ਆਪ ਲਹੇ ਭਰਾਂਤ ਹੋਵੇ ਜਿਸ ਦਾਤ ਪੌੜੀ ਹੁਣ ਟਾਡੀ ਬੇਕਾਰ ਕਾਰ ਲਾਇਆ ਰਾਤ ਦੇਹ ਕੇ ਵਾਰ ਤੁਰੂੰ ਫਰਮਾਇਆ ਢਾਡੀ ਸੱਚੇ ਮੈਲ ਖਸਮ ਬੁਲਾਇਆ ਸੱਚੀ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੂਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗੌੜੀ ਗੁਆਰੇ ਦੀ ਮਹਿਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਹਿਬੰਗ ਪ੍ਰਸਾਦ ਪੁੰਚ ਪਾਰਾ ਵੱਡਾ ਧੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਏ ਸਹੀ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈਵਨ ਕੋਇ ਨ ਲੰਗਸ ਪੈਰ ਪੈ ਪਉ ਰਾਖਿਆ ਪਾਏ ਸਵਾਰ ਰਹਾਓ ਪੈ ਤਨ ਅਗਨ ਪਖੇ ਪੈ ਨਾਲ ਪੈ ਪਉ ਕੜੀਏ ਸ਼ਬਦ ਸਵਾਰ ਪੈਵਨ ਘੜਤ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿ ਸਿਅਣ ਪਵੇ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਵੱਖਰ ਵਾਉ ਦਵਾਉ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ ਜੋ ਕਿਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋ ਰਹਾਓ ਨਾ ਜੀਉ ਮਰੇ ਨਾ ਡੂਬੇ ਧਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਬਿਨ ਭੂਖ ਬਹੁਤ ਨਿਸ਼ਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਤਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹਿਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਸੇ ਕਹਿਣਾ ਹੈ ਕਿ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾ ਸਰਮ ਸੁਰਤ ਦੋ ਸਸਰ ਪਏ ਕਰਨੀ ਕਾਵਣ ਕਰਮਣ ਲਏ ਸਾਹਾ ਸੰਯੋਗ ਆਵ ਯੋਗ ਸੱਚ ਸੰਤੋਖ ਸੱਚ ਸੰਤ ਕਹੁ ਨਾਨਕ ਜੋਗ ਗੌੜੀ ਮਹਿਲਾ ਪਹਿਲ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੂਝਰ ਗਿਆਨੀ ਇਹੋ ਵਿਚਾਰ ਕਰਤਾ ਭਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਠੀ ਬੋਲੇ ਪੌਣ ਬੂਝਰ ਗਿਆਨੀ ਮੂਆ ਹੈ ਕੌਣ ਮੂਹੀ ਸੁਰਤ ਪਾਦ ਹੰਕਾਰ ਉਹ ਨ ਮੂਆ ਜੋ ਦੇਖਣ ਹਾਰ ਜੈ ਕਾਰਨ ਤਤ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜ ਪੜ ਪੰਡਤ ਬਾਦ ਵਖਾਣੇ ਭੀਤਰ ਹੁੰਦੀ ਵਸਤ ਨ ਜਾਣੇ ਉਹ ਨਮੂਆ ਮੇਰੀ ਮੂਹੀ ਬੁਲਾਏ ਉਹ ਨਮੂਆ ਜੋ ਰਹਿ ਸਮਾਏ ਕਉ ਨਾਨਕ ਗੁਰ ਭ੍ਰਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਗੌੜੀ ਮਹਿਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਮਾਨੇ ਨਾਮ ਤਾਕੇ ਸਦ ਬਲਿਹਾਰੇ ਜਾਉ ਆਪ ਲਾਏ ਠਾਉਰ ਨਾ ਠਾਉ ਤੂੰ ਸਮਝਾਵੇ ਮੇਲ ਮਿਲਾਉ ਨਾ ਮਿਲੇ ਚੱਲੇ ਮੈਂ ਨਾਲ ਬਿਨ ਨਾਵੇਂ ਬਾਂਧੀ ਸਵਕਾਰ ਰਹਾਉ ਖੇਤੀ ਬਣ ਨਾਵੇਂ ਕੀ ਓੜ ਪਾਪ ਪੁੰਨ ਬੀਜ ਕੀ ਪੋੜ ਕਾਮ ਕ੍ਰੋਧ ਜੀ ਮੈਂ ਚੋੜ ਨਾਮ ਸਾਰ ਚੱਲੇ ਮਨ ਖੋਟ ਸੱਚੇ ਗੁਰ ਕੀ ਸੱਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸੀਖ ਹੁਕਮ ਸੰਜੋਗੀ ਗੜਦ ਸਵਾਰ ਪੰਚ ਬਸੇ ਮਿਲ ਜੋ ਤੇ ਅਪਾਰ ਆਪ ਤੋ ਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹਿਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਂਧਿਓ ਕਿਉਂ ਮੁਕਤੀ ਪਾਵੇ ਕਿਉਂ ਅਵਨਾਸੀ ਸਹਿ ਸਮਾਵੇ ਨਾਮ ਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਓ
ਸਹਿਜੇ ਆਵੇ ਸਹਿਜੇ ਜਾਏ, ਮਤਿ ਉਪਜੇ ਮਨ ਮਾਹੇ ਸਮਾਏ, ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੂਟੇ ਹਰਿ ਨਾਏ। ਤਰਵਰ ਪੰਖੀ ਬਹੁ ਨਿਸ ਬਾਸ, ਸੁਖ ਦੁਖੀਆ ਮਨ ਮੋਹੋ ਵਿਨਾਸ, ਸਾਜ ਵਿਹਾਗ ਤਕੇ ਆਗਾਸ, ਦੈ ਦਿਸ ਧਾਵੇ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾੜ, ਕਾਮ ਕ੍ਰੋਧ ਫੂਟੇ ਬਿਖਮਾਟ, ਬਿਨ ਵੱਖਰ ਸੁਨੋ ਕਰਹਾਟ, ਗੁਰਮਿਲ ਖੋਲੇ ਬਜਰ ਕਪਾਟ। ਸਾਧੂ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ, ਬੰਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੂ ਪਾਏ, ਗੌੜੀ ਮਹਿਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇ ਚੀਤ, ਝੂਠ ਵਿਕਾਰ ਲਾਗੇ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਤਰਤਾਰੀ ਬਰਨਾਮ ਸੁਚੀਤ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੋਂ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਬੜ ਭੜਵਾਓ, ਜੇ ਵਾ ਇੰਦਰੀ ਏਕ ਸਵਾਓ, ਦਿਸ਼ਟ ਵਿਕਾਰੀ ਨਾਹੀਂ ਪਾਉ ਪਾਓ, ਆ ਮਾਰੇ ਤਾਂ ਪਾਏ ਨਾ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਹੇ ਕ ਪੂਰਾ ਹੋਏ, ਪਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ। ਬੋਧ ਚੜੋ ਸੋ ਆਵੇ ਵਾਰ, ਠਾਕੇ ਬੋਧ ਦਰ ਗੈ ਮਾਰ, ਸੱਚ ਸਲਾਹੀ ਧਨ ਗੁਰਦੁਆਰ, ਨਾਨਕ ਦਰ ਕਰੇ ਕੰਕਾਰ, ਗੌੜੀ ਮਹਿਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗੁਰਦਾਸ ਦੁਆਰ, ਤੈਬਣ ਬੇਂਦਿਆ ਆਪ ਮਰਹਾਰ, ਰੇਮਨ ਮੇਰੇ ਪਰਮ ਨਕੀਜੇ, ਮਨ ਮਾਨੇ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਹਾ ਮਨ ਮੰਤੇ ਜਾਣਿਆ, ਨਜ਼ਰ ਪੈ ਕਰ ਕਰਤੇ ਜਾਣਿਆ, ਜਤਰ ਤੀਰਥ ਮੱਜਣ ਨਾਮ, ਦਿੱਖ ਬਥਾਰ ਕਰੂੰ ਕਿਸ ਅਨੇਕ ਬਥਾਰ ਕਰੂੰ ਕਿਸ ਗਾਮ, ਨਰ ਨਾਰਾਇਣ ਅੰਤਰ ਜਾਮ, ਆਨ ਮਨੋ ਤੋਂ ਪਰ ਕਰ ਜਾਊਂ, ਕਿਸ ਜਾ ਚੂ ਨਾਹੀ ਕੋ ਥਾਉ, ਨਾਨਕ ਗੁਰਮੁਖ ਸਹਿ ਸਮਾਉ, ਗੌੜੀ ਮਹਿਲਾ ਪਹਿਲਾ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਨ ਰਹਾਉ। ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੇ ਮਹਾਂ ਰਸਿਆ ਗੇ। ਸਤਿਗੁਰ ਮਿਲੀਏ ਸਤ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਲੇ ਜਮ ਕਉ ਪਉ ਮੂਚਾ, ਗੁਰ ਮਿਲੀਏ ਮਿਲੇ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ, ਗੌੜੀ ਮਹਿਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸ ਪਾਣਾ ਸੋਈ ਹੂਆ, ਅਵਰਨ ਕਰਨੇ ਵਾਲਾ ਦੂਆ। ਨਾ ਜਣ ਕਰਮ ਕੇਵੜ ਤੇਰੀ ਦਾਤ, ਕਰਮ ਤਰ ਤੇਰੇ ਨਾਮ ਕੀ ਜਾਤ ਰਹਾਓ। ਤੂੰ ਏਵੜ ਦਾਤਾ ਦੇਵਨ ਹਾਰ, ਤੋਟਣਾ ਹੀ ਤੁਧ ਭਗਤ ਭੰਡਾਰ, ਕੀਆ ਗਰਬ ਨਿਆਵੇ ਰਾਸ, ਜੀਓ ਪਿੰਡ ਸਭ ਤੇਰੇ ਪਾਸ।

ਜੋੜੀ ਮਹਿਲਾ ਪਹਿਲਾ ਜਨਮ ਮਰੀ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਵਸ ਚਕੇ ਵਖਿਆਨ ਤੁਰਿਆ ਵਸ ਸਤਿਗੁਰ ਤੇ ਹਰਿ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਹਮਰ ਨ ਰਹਾਉ ਚਾਤ ਪਦਾਰਥ ਕਹੇ ਸਭ ਕੋਈ ਸਿਮਰ ਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੇ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹੇ ਨਿਰਾਸ ਬਜਾਇਆ ਦੀਨਾ ਨੰਦ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨਦਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਹੈ ਸੰਸਾਰੋ ਲੱਭ ਲੋਭ ਵਿੱਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ ਤੂੰ ਕਾਇਆ ਮੈਂ ਰੁਤੀ ਦੇਖੀ ਜੋ ਤਰਿ ਉੱਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰ ਕੀ ਤਰ੍ਹਾਂ ਸੀ ਮੇਰੇ ਜਿਹੜੇ ਜੀੜੇ ਬੌਰ ਨ ਆਵੇ ਵਾਰੀ ਰਹਾਉ ਉਹ ਤੂੰ ਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਵਾਰੀ ਵੇਲ ਪਰਾਈ ਜੋਵੇਂ ਜੀੜੇ ਕਰੇ ਚੋਰੀ ਬੇਜਾਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਆਂ ਛੁੱਟੇ ਹੋਈਆਂ ਨਾਰੀ ਤੂੰ ਕਾਇਆ ਰਹੇ ਸੁਪਨੰਤਰ ਤੁਦ ਕਿਆ ਕਰਮ ਕੁਮਾਇਆ ਕਰ ਚੋਰੀ ਮੈਂ ਜਾਂ ਕੁਛ ਲਈਆ ਤਾਂ ਮਨ ਭਲਾ ਪਾਇਆ ਅਲਤਨ ਸੋਭਾ ਪਲਤਨ ਟੋਈ ਐਲਾ ਜਨਮ ਗਵਾਇਆ ਅੰਖੁਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਉ ਤਾਜੀ ਤੁਰਕਈ ਸੋਨਾ ਰੁੱਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨ ਚੱਲੇ ਨਾਨਕ ਚੜ ਚੜ ਪਏ ਗਵਾਰਾ ਖੂਜਾ ਮੇਵਾ ਮੈਂ ਸਭ ਕੁਛ ਆਖਿਆ ਅੰਮ੍ਰਿਤ ਨਾਮ ਤੁਮਾਰਾ ਦੇ ਨੀਮ ਦਵਾਲਿਓ ਸਾਰੀ ਪਸਬੰਦਰ ਕੀ ਢੇਰੀ ਸੱਚੇ ਸੰਚਨ ਦੇਈ ਕਿਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨ ਕੇਰੀ ਸੁਣਮੁਣ ਮੂਰਖ ਸੁਣ ਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਉ ਸ਼ਾਹੋ ਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜਿਉ ਪਿੰਡ ਸਭ ਰਾਸ ਦਿਸੇ ਕੀ ਮਾਰਾ ਭੇਜੇ ਵਾਲੇ ਗੌੜੀ ਚੇਤੀ ਮਹਿਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉਂ ਰਾਖੇ ਕਰ ਭਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਵਿਖ ਘਨਾ ਰਹਾਓ ਅਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਨ ਲੁਟੇ ਸੋ ਪੰਚ ਜਨਾ ਢਾਏ ਮਡੋਲੀ ਲੁਟਿਆ ਦੇਹਰਾ ਸਾਤਨ ਪਕੜੀ ਇੱਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਵਣ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਸੋਖਾ ਦਾਤਾ ਨਾਨਕ ਪਾਪ ਕਰੇ ਤਿਨਕਾਰਨ ਜਮ ਜਾਸੀ ਜਮ ਪ੍ਰਭਾ ਦਾਤਾ ਗੌੜੀ ਚੇਤੀ ਮਹਿਲਾ ਪਹਿਲਾ ਮੁੰਦਰਾ ਤੇ ਕੜ ਭੀਤਰ ਮੁੰਦਰਾ ਕਾਇਆ ਕੀਜੇ ਖਿੰਦਾ ਤਾ ਪੰਚਲੇ ਬਸ ਕੀਜੇ ਰਾਵਲ ਏ ਮਨ ਕੀਜੇ ਡੰਡਾਟਾ ਜੋਗ ਜੁਗ ਇਵ ਪਾਪਸਤਾ ਏਕ ਸ਼ਬਦ ਦੂਜਾ ਹੋਰ ਨਾਸਿਤ ਕੰਦ ਮੂਲ ਮਨ ਲਾ ਵਿਸਥਾ ਰਹਾਉ ਮੁੰਡ ਬਣਾਈਏ ਜੇ ਗੁਰ ਪਾਈਏ ਹਮ ਗੁਰਗੀਨੀ ਗੰਗਾਤਾ ਤ੍ਰੈਵਣ ਤਾਰਨ ਹਾਰ ਸੁਆਮੀ ਏਕ ਨਚੇਸ ਅੰਤਾਤਾ ਕਰ ਪਟਮ ਗਲੀ ਮਨ ਲਾਭ ਸੰਸਾ ਮੂਨ ਨਾ ਜਾ ਵਿਸਤਾ ਏਕ ਚਰਨੀ ਜੇਤ ਲਾਭ ਲਭ ਲੋਭ ਕੀ ਧਾ ਵਿਸਤਾ ਜਪਸ ਨਿਰੰਜਨ ਰਚਨ ਮਨਾ ਕਾਹੇ ਬੋਲੇ ਜੋਗੀ ਕਪਟ ਕਨਹਾ ਰਹਾਉ ਕਮਲਾ ਕਾਇਆ ਕਮਲੀ ਹੰਸੀ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪਰਮਤ ਨਾਨਕ ਨਾਂਗੀ ਦਾਜੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇ ਕਰ ਦਿਲ ਕਰ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀ ਜੇ ਰੇ ਮਾਹਨ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇਨ ਲਖਣ ਲਖਣਾ ਜਾਈ ਰੀ ਰੁਹਾਉ ਸ਼ੱਕਰ ਖੰਡ ਮਾਇਆ ਤਨ ਮਿੱਠੀ ਤਮਹੋ ਪੰਡ ਚਾਈ ਰੇ ਰਸ ਨੇਰੀ ਸੂਜ ਨਾਹੀ ਨਜ ਟੂਕ ਸਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀ ਆ ਸੋਈ ਹੂਆ ਕੀਰਤਨ ਮੇਟਿਆ ਜਾਈ ਰੇ ਸੋ ਭਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨਕੀ ਪੰਖ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮੈਲਾ

ਪਤਲ ਕਤ ਕੀ ਮਾਈ ਬਾਪ ਕਤ ਕੇ ਰਾਕਿਤ ਦੂਥਾ ਮੂੰਹ ਹਮੇ ਆਏ ਅਗਨ ਬਿੰਬ ਜਲ ਭੀਤਰ ਨਿਵਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨ ਜਾਣੀ ਔਗਣ ਮੇਰੇ ਰਹਾਓ ਕੇਤੇ ਰੁੱਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪੱਟਣ ਬਿਜ ਮੰਦਰ ਭੰਨੇ ਕਰ ਚੋਰੀ ਕਰੀ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਤਰ ਤੀਰਥ ਹਮ ਨਵਖਣ ਦੇਖੇ ਹਟ ਪੱਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟਹੀ ਮੈਂ ਬਣਜਾਰਾ ਜੇਤਾ ਸੰਬੰਧ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੈ ਪਿੱਤਰ ਵੱਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬਿਰਾਗਣ ਮਹਿਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰਹੇ ਰਹਾਓ ਅਨੰਤਾ ਤਨ ਧਰਨੀ ਤਰੇ ਅਨੰਤ ਨਚਾਇਆ ਜਾਏ ਅਨੰਤ ਕੋ ਚਾਹਣ ਜੋ ਗਏ ਸੇ ਆਏ ਅਨੰਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੁਛ ਭਾਂਗਟ ਹੋਏ ਕਰਮਾ ਉੱਪਰ ਨੱਬੜੇ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬਰਾਗਣ ਮਹਿਲਾ ਪਹਿਲਾ ਹਰਨੀ ਹੋਮਾ ਬਨ ਵਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ ਵਾਰ ਹੋਂ ਜਾਊਂ ਜੀਉ ਮੈਂ ਬਣ ਜਾਣ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਓ ਕੋਕਰ ਹੋਮਾ ਅੰਬ ਵਸਾਂ ਸਹਿ ਸ਼ਬਦ ਵਿਚਾਰ ਸਹਿ ਸਪੈ ਮੇਰਾ ਸ਼ੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਮਾਂ ਜਲ ਵਸਾਂ ਜੀ ਜਨ ਸਭ ਸਾਰ ਵਾਰ ਪਾਰ ਮੇਰਾ ਸ਼ੌ ਵਸੇ ਤਾਂ ਮਿਲੂੰਗੀ ਬਾਂ ਪਸਾਰ ਨਾਗਣ ਹੋਮਾਂ ਧਰ ਵਸਾਂ ਸ਼ਬਦ ਵਸੇ ਪਹੁੰਚਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਬੀ ਦੀਪਕੀ ਮਹਿਲਾ ਪਹਿਲਾ ਇੱਕਿਓਂ ਕਾ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਨ ਕਰ ਗਾਵ ਸੋਹਿਲਾ ਸਿਵਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹੋ ਵਾਰੀ ਜਾਉਂ ਜਿਨ ਸੋਹਰੇ ਸਦਾ ਸੁਖ ਹੋਏ ਰਹਾਓ ਨਿਤਨਿਣ ਜਿਹੜੇ ਸੰਭਾਲੀਅਨ ਦੇਖੇ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੰਭਾਰ ਸੰਭਵ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿ ਸਮੇਲ ਕਰ ਕਰੇ ਉਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦਇਆ ਵਨ ਗੌੜੀ ਗੁਆਰੇ ਮਹਿਲਾ ਤੀਜਾ ਚੌਪਦੇ ਇੱਕ ਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਦੇ ਆਪੇ ਮੇਰਾ ਸਭ ਪ੍ਰਭ ਸਭ ਦੇ ਆਪੇ ਜਾਣੇ ਮੇਰਾ ਪ੍ਰਭ ਸਭ ਦੇ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕੇ ਪੈ ਪ੍ਰਮ ਪਉ ਪਾਗੇ ਪੈ ਰਾਚੇ ਸਜਰੰਗ ਸਮਾਏ ਰਹਾਉ ਸਤਿਗੁਰ ਕੇ ਪੈ ਪ੍ਰਮ ਪਉ ਜਾਏ ਪੈ ਰਾਚੇ ਸਜਰੰਗ ਸਮਾਏ ਰਹਾਉ ਗੁਰ ਮਿਲੀਏ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲੀਏ ਸਭ ਮਦ ਬੁੱਧ ਹੋਏ ਮਨ ਨਿਰਮਲ ਵਸੇ ਸੋਏ ਸੱਚ ਵਸੀਏ ਸਾਚੀ ਸਵਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਵੇ ਗੁਰਮੁਖ ਨਾਮ ਪਛਾਣੇ ਕੋਵੇ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗੁਆਰੇ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਜ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰਿਆਏ ਸੱਚੇ ਸਹਿਜ ਸਾਜ ਸਮਾਏ ਰਹਾਉ ਗੁਰ ਮਿਲੀਏ ਤਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਤ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਵਾਜਗੁਰੂ ਸਭ ਭਰਮ ਭੁਲਾਈ ਬਿਨਾਮੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ
ਕਿਸਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਬਲਾ ਬਾਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਜ ਸਮਾਵਾਂ, ਗੌੜੀ ਗੁਆਰੇ ਮਹਿਲਾ ਤੀਜਾ, ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਸ ਹੋਏ, ਸੱਚੀ ਬਾਣੀ ਜੁਗਚਾਰੇ, ਜਾਪੇ ਸਭ ਕੁਛ ਸਾਚਾ ਆਪੇ ਆਪੇ, ਕਰਮ ਹੋਏ ਸਤਸੰਗ ਮਲਾਏ, ਹਰ ਗੁਣ ਗਾਵੇ ਬੈਸ ਸੋ ਥਾਏ ਰਹਾਓ, ਜਲੋਏ ਜੇ ਵਾਧੂ ਜੇ ਪਾਏ, ਹਰ ਰਸ ਨਚਾਖੇ ਫੀਕਾ ਲਾਏ, ਬਿਨ ਬੂਜੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖੀਆ ਚੱਲਿਆ ਰੋਏ, ਰਸਨਾ ਹਰ ਰਸ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ, ਸਾਚੇ ਰਾਤੇ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ, ਨਾਮ ਸਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ, ਗੌੜੀ ਗੁਆਰੇ ਮਹਿਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧਨ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਭਾਵੇ, ਮੰਤਰ ਰਾਤਾ ਨਾਮ ਸੁਹਾਵੇ ਰੁਹਾਉ, ਇੱਕ ਗਾਵੇ ਇੱਕ ਭਗਤ ਕਰੇ, ਨਾਮ ਨ ਪਾਵੇ ਬਿਨ ਸੁਨੇਹੇ, ਸੱਚੀ ਪਦ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਉਰ ਧਾਰ, ਪਤ ਕਰੇ ਮੂਰਖ ਆਪ ਜੁਣਾਵੇ, ਨੱਚ ਨੱਚ ਟੱਪੇ ਬਹੁ ਦੁੱਖ ਪਾਵੇ, ਨੱਚੀਏ ਟੱਪੀਏ ਭਗਤ ਨ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਬਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ, ਨਾਨਕ ਕਿਸ ਬਖਸ਼ੇ ਨਾਮ ਪਛਾਣੇ, ਗੌੜੀ ਗੁਆਰੇ ਮਹਿਲਾ ਤੀਜਾ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ, ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਜੇ ਜਨ ਸੋਏ, ਜਿਸਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੇ ਮਨਿਆਈ ਰਹਾਓ, ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ, ਮਨ ਮੈਂ ਮਤ ਮੈਂ ਗੁਲਮਿਕ ਦਾਰਾ, ਗੁਰ ਅੰਕਸ਼ ਮਾਰ ਜਵਾਲਣ ਹਾਰਾ, ਮਾਨਿਆ ਸਾਧ ਸਾਧੇ ਜਨ ਕੋਏ, ਚਰ ਚਰੇ ਤਾਂ ਨਿਰਮਲ ਹੋਏ, ਗੁਰਮੁਖੇ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ, ਜੋ ਤੁਰ ਰਾਖਿਅਨ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾਮ ਵਿਛਾਣੇ, ਗੌੜੀ ਗੁਆਰੇ ਮਹਿਲਾ ਤੀਜਾ, ਹਉਮੈ ਵਿਸ ਜਗਤ ਬਹੁਰਾਨਾ, ਦੂਜੇ ਭਾਏ ਭਰਮ ਪੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਦਿਨ ਵਿਹਾਨਾ, ਹਿਰਦੇ ਰਾਮ ਰਮੂ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ, ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸਿਵ ਜੁਗ ਚਾਰੇ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ, ਸੇਜਨ ਸੱਚੇ ਜੋ ਗੁਰ ਸ਼ਬਦ ਮਲਾਏ, ਧਾਵਤ ਵਰਜੇ ਠਾਕੁਰ ਹਾਏ, ਨਾਮ ਨਾਮ ਗੁਰ ਤੇ ਪਾਏ, ਕਰ ਕਿਰਪਾ ਤੇ ਹਰ ਵਸੇ ਮਨਿਆਏ, ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੇ ਨ ਲਾਗੇ ਜੰਪੀਰ, ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ, ਗੌੜੀ ਗੁਆਰੀ ਮਹਿਲਾ ਤੀਜਾ, ਸੁਖ ਵਿਸਰੇ ਜਿਸਕੇ ਜੀ ਪੁਰਾਣਾ, ਸੁਖ ਵਿਸਰੇ ਸਭ ਮਾਹੇ ਸਮਾਨਾ, ਜਿਸ ਸੇਵਾ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਮਿਟੋ ਬਲ ਜਾਊ, ਤੂੰ ਵਿਸਰੇ ਸਤ ਤਦ ਹੀ ਮਰ ਜਾਊ, ਰਹਾਓ ਜਿਨ ਤਿੰਨ ਤਿੰਨ ਤੂੰ ਵਿਸਰੇ, ਜੇ ਤੁਧ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਭਾਏ, ਮਨਮੁਖੀ ਗਿਆਨੀ ਜੋ ਨੀ ਪਾਏ, ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ, ਜਿਨ ਪੋਤੇ ਪੁਣ ਸੇ ਗਿਆਨ ਵਿਚਾਰੀ, ਜਿਨ ਪੋਤੇ ਪਿੰਨ ਤਿਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ, ਗੌੜੀ ਗੁਆਰੇ ਮਹਿਲਾ ਤੀਜਾ, ਤੂੰ ਅਕਥ ਕਿਉ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ, ਤੇਰੇ ਗੁਣਿਆਂ ਨੇ ਕੀਮਤ ਨਾ ਪਾਹੇ, ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਕਤ ਕਥਾ ਗੁਰ ਸ਼ਬਦ ਵਖਾਣੀ ਰਹਾਓ, ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਾਂ ਹਉਮੈ ਸ਼ਬਦ ਜਲਾਏ, ਗੁਰਮੁਖ ਸੇਵਾ ਮੈਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ,
आपे दात करे दतार, पूरे सदगुर स्यों लगे प्यार। नानक नाम रते तिनको जयकार, गौड़ी गुआरे मैला तीजा। एक ते सब रूप है रंगा, पौन पणी बेसंतर सब सहलंगा। पिन पन वेखे हर प्रभ रंगा, एक अचाजे को है सोई। गुरमुख बिचारे भिड़ला कोई रहाओ, सहज परवे प्रभ सब नी थाही। कहाँ गुप्त प्रगट प्रभ भंत बनाई, आपे सुतियाँ दे जगाई। तिसकी कीमत किन न होई, कह कह कथन कहे सब कोई। गुर शब्द समावे बूझे हर सोई, सुन सुन वेखे शब्द मलाए। वड्डी वड्याई गुर सेवा ते पाए, नानक नाम रते हर नाम समाए। गौड़ी गुआरे मैला तीजा, मनमुख सूता माया मोह प्यार। गुरमुख जागे गुण ज्ञान विचार, से जन जागे जिन नाम प्यार। सहजे जागे सवे न कोए, पूरे गुरते बूझे जन कोए रहाओ। असंत अनाड़ी कदे न बुझे, कथनी करे ते माया नाल लुझे। अंधे अज्ञानी कदे न सीजे, इस युग में राम नाम निस्तारा। विले को पाए गुर शब्द बेचारा, आप तरे सगले को ले उदारा। इस कालयुग में कर्म धर्म ना कोई, कल्ली का जन्म चंडाल के कर होई। नानक नाम बिना को मुक्त न होई, गौड़ी महला तीजा गुआरे री। सच्चा मन सच्चा पातशाह, मन साचे राते हर भी परवाह। सच्चे मैल सच नाम समाह, सुन सुन सुन मन मेरे शब्द विचार। राम जपो भवजल उतरो पार रहाओ। परमे आवे परमे जाए, ए जग जन्मिया दूजे पाए। मन मुख ना चेते आवे जाए, आप भुला के प्रभु आप भुलाया। ए जीव वडाणी चाकरी लाया, महा दुख खट्टे बिरथा जन्म गवाया। कृपा कर सतगुरु मिलाए, एको नाम चेते विचों परम चुकाए। नानक नाम जपे नाउ नौ निद पाए, गौड़ी गुआरे मैला तीजा। जिना गुरमुख ते आया तिन पूछो जाए, गुर सेवा ते मन पति आए। से तनवंत हर नाम कमाए, पूरे गुर ते सोजी पाए। हर हर नाम जपो मेरे भाई, गुरमुख सेवा हर खा काल थाए पाई रहाओ। आप शाणे मन निर्मल होए, जीवन मुक्त हर पावे सोए। हर गुण गावे मति उत्तम होए, सहजे सहज समावे सोए। दूजे पाए न सेव्या जाए, होमे माया महा बिख खाए। पुत कुटुंब ग्रह मोहया माए, मन मुख अंधा आवे जाए। हर हर नाम देवे जन सोए, अंधन भक्त गुर शब्दी होए। गुरमत बिरला बूझे कोए, नानक नाम समावे सोए। गौड़ी गुआरी महला तीजा, गुरसेवा जुग चारे होई। पूरा जनकार कमावे कोई, खोट नाम तन हर तोट न होई। ऐथे सदा सुख दर शोभा होई, हे मन मेरे परम न कीजै। गुरमुख सेवा अमृत रस पीजै रहाओ। सतगुर सेवे से महापुरख संसारे, आप उतरे कुल सगल निस्तारे। हर का नाम रखे उरतारे, नाम रते भौजल उतरे पारे। सतगुर सेवे सदा मन दासा, होमे मार कमल पर गासा। अनहद वाजे निज करवासा, नाम रते कर माहे उदासा। सतगुर सेवे तिनकी सच्ची बाणी, जुग जुग भगती आख बखाणी। अंदन जपे हर सारंग पाणी, नानक नाम रते न केवल निर्वाणी। गौड़ी गुआरे मैला तीजा, सतगुर मिले बड़ भाग संजोग। हृदय नाम नित हर रस भोग, गुरमुख प्राणी नाम हर त्याए। जन्म जीत लाहा ना पाए रहाओ, ज्ञान ध्यान गुर शब्द है मीठा। गुर कृपा ते किन बिरले चख डीठा,
ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਮੇ ਤ੍ਰਿਗ ਤਿਗ ਹੰਕਾਰ, ਬੰਧਨ ਬਾਂਧਿਓ ਮਾਇਆ ਫਾਸ, ਜਨ ਨਾਨਕ ਛੂਟੇ ਗੁਰ ਪ੍ਰਗਾਸ, ਗੌੜੀ ਮਹਿਲਾ ਤੀਜਾ ਗੌੜੀ ਬਿਰਾਗਣ। ਜੈਸੇ ਧਰਤੀ ਉਭੋ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀਂ, ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ, ਬਿਨਾਂ ਪਗਾ ਵਰਸਤ ਫਿਰਾਹੀਂ, ਬਾਬਾ ਤੂੰ ਐਸੇ ਭਰਮ ਚੁਕਾਹੀਂ, ਜੋ ਕੁਛ ਕਰਤ ਹੈ ਸੋਈ ਕੋਈ ਹੈ ਰੇ, ਜੈਸੇ ਜਾਏ ਸਮਾਹੀ ਰਹਾਉ, ਇਸ 'ਤੇ ਪੁਰਖ ਹੋਇ ਕੇ ਕਿਆ ਉਹ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ, ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀਂ, ਜਾ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੇ ਸ਼ਬਦ ਸਮਾਹੀ, ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਾਹੀ, ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨ ਆਹੀ, ਗੌੜੀ ਬਿਰਾਗਣ ਮਹਿਲਾ ਤੀਜਾ। ਸਭ ਜਗ ਕਾਲੇ ਵਸ ਹੈ ਬਾਂਧਾ ਦੂਜੇ ਪਾਏ, ਹਉਮੈ ਕਰਮ ਕਮਾਮ ਦੇ ਮਨਮੁਖ ਮਿਲੇ ਸਜਾਏ, ਮੇਰੇ ਮਨ ਗੁਰ ਚਰਨੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਹੈ ਦਰਗਾਹ ਲਏ ਛਡੋਏ ਰਹੋ, ਲੱਖ ਚੁਰਾਸੀ ਭਰਮ ਦੇ ਮਨ ਹਟੇ ਆਵੇ ਜਾਏ, ਗੁਰ ਕਾ ਸ਼ਬਦ ਨ ਚੀਨਿਓ ਫਿਰ ਪਰਜੋਨੀ ਪਾਏ, ਗੁਰਮੁਖ ਆਪ ਛਾਣਿਆ ਹਰ ਨਾਮ ਸਿਆ ਮਨ ਆਏ, ਅੰਦਨ ਭਗਤੀ ਰਤਿਆ ਹਰ ਨਾਮੇ ਸੁੱਖ ਸਮਾਏ, ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਅਨ ਹਰ ਨਾਮਾ ਭਗਤ ਭੰਡਾਰ, ਗੌੜੀ ਬਿਰਾਗਣ ਮਹਿਲਾ ਤੀਜਾ। ਪੇੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ, ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ, ਪੇਵਕੜੇ ਗੁਣ ਸੰਭਲੇ ਸਹੁਰੇ ਵਾਸ ਪਾਇਆ, ਗੁਰਮੁਖ ਸਹਿ ਸਮਾਣੀਆ ਹਰ ਹਰ ਮਨ ਪਾਇਆ, ਸਸਰੇ ਪਈਏ ਪਿਰ ਵਸੇ ਕਹੋ ਕਿਤ ਵਿਦ ਪਾਈਏ, ਆਪ ਨਿਰੰਜਨ ਲੱਖ ਹੈ ਆਪੇ ਮੈਂ ਲਾਈਏ ਰਹਾਉ, ਆਪੇ ਹੀ ਪ੍ਰਭ ਦੇ ਮਤ ਹਰ ਨਾਮ 'ਤੇ ਆਈਏ, ਬੜਭਾਗੀ ਸਤਿਗੁਰ ਮਿਲੇ ਮੁੱਖ ਅੰਮ੍ਰਿਤ ਪਾਈਏ, ਹਉਮੈ ਦੁਬਦਾ ਬਿੰਸ ਜਾਏ ਸਹਿਜੇ ਸੁੱਖ ਸਮਾਈਏ, ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਏ, ਮਨਮੁਖ ਗਰਭ ਨ ਪਾਇਓ ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਉਂਦੇ ਗਰਬੇ ਗਲ ਜਾਣੇ, ਮੈਂ ਕਰਤੇ ਐਵੇਂ ਭਾਵਦਾ ਮਨਮੁਖ ਪਰਮਾਣੇ। ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ, ਹਰ ਹਰ ਨਾਮ 'ਤੇ ਆਇਆ ਪੇਟਿਆ ਗੁਰਸੂਰਾ, ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਵੀਰਾ, ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ, ਗੌੜੀ ਬਿਰਾਗਣ ਮਹਿਲਾ ਤੀਜਾ। ਸਤਿਗੁਰ 'ਤੇ ਗਿਆਨ ਪਾਇਆ ਹਰ ਤੱਤ ਵਿਚਾਰਾ, ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ, ਸ਼ਿਵ ਸਖਤ ਮਿਟਾਈਆ ਚੂਕਾ ਦਿਆਰਾ, ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ, ਹਰ ਕਿਤ ਵਿਦ ਪਾਈਏ ਸੰਤ ਜਿਨੋ ਜਿਸ ਦੇਖ ਹਉ ਜੀਵਾਂ, ਹਰ ਬਿਨ ਚੱਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾਂ ਰਹਾਉ, ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ, ਹਰ ਰਸ ਗੁਰ 'ਤੇ ਪਾਇਆ ਮੇਰਾ ਮਨ ਤਨ ਲੀਨੀ, ਧੰਨ ਧੰਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ, ਜਿਸ ਗੁਰ 'ਤੇ ਹਰ ਪਾਇਆ ਸੋ ਗੁਰ ਹਮ ਕੀਨੀ, ਗੁਣਦਾਤਾ ਹਰ ਰਾਏ ਹੈ ਹਮ ਅਵਗੁਣਿਆਰੇ, ਪਾਪੀ ਪਾਥਰ ਡੁੱਬਦੇ ਗੁਰਬਤ ਤਰਤਾਰੇ, ਤੁਨ ਗੁਣਦਾਤਾ ਨਿਰਮਲਾ ਹਮ ਅਵਗੁਣਿਆਰੇ, ਹਰ ਸ਼ਰਨਾਗਤ ਰਾਖ ਲਿਓ ਮੂੜ ਮੁਗਧ ਨਿਸਤਾਰੇ, ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ, ਸੱਜਣ ਹਰ ਪ੍ਰਭ ਪਾਇਆ ਕਰ ਸੋਲਾ ਗਾਇਆ, ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚਿਤਾਇਆ, ਜਨ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ, ਗੌੜੀ ਗੁਆਰੀ ਮਹਿਲਾ ਚੌਥਾ, ਚੌਪ ਦੇ ਇੱਕਿਓਂਕਾਰ ਸਤਿਗੁਰ ਪ੍ਰਸਾਦ, ਪੰਡਿਤ ਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰ ਕਰਿਆ, ਮੈਂ ਮੂਰਖ ਹਰ ਹਰ ਨਾ ਹਰ ਹਰ ਜਪ ਪੜਿਆ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾਉ।
ਸੰਨਿਆਸੀ ਭੂਤ ਲਾਇ ਦੇ ਸਵਾਰੀ, ਪਰਤਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਹਾਸ ਤੁਮਾਰੀ। ਖੱਤਰੀ ਕਰਮ ਕਰੇ ਸੂਰਤਣ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ। ਸਭ ਤੇਰੀ ਸਿਸ਼ਟ ਤੂੰ ਆਪ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਹਰ ਟੇਕ ਟਕਾਈ। ਗੌੜੀ ਗੁਵਾਰੇ ਮਹਿਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭੌਜਲ ਕਥ ਕਥਾ ਸੁਨ ਹਰ ਕੀ, ਗੋਬਿੰਦ ਸਤ ਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾ। ਜੋ ਜਨ ਧਿਆਵੇਂ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮ ਰਾਮਾ, ਜਨ ਕੀ ਸੇਵਾ ਉਤਮ ਕਾਮਾ। ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਪਾਵੇ, ਜਨ ਭਗ ਰੇਣ ਬੜ ਭਾਗੀ ਪਾਵੇ। ਸੰਤ ਜਿਨਿਆ ਸੋ ਪ੍ਰੀਤ ਬਣਿਆਈ, ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ। ਗੌੜੀ ਗੁਆਰੇ ਮਹਿਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪੀਤ ਪਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲੇ ਦੁੱਖ ਚਾਹੇ ਹਮਾਰੇ ਰਹਾਉ। ਜੋ ਮਿਲ ਬਛਰੇ ਗੋ ਪ੍ਰੀਤ ਲਗਾਵੈ, ਕਾਮਨ ਪ੍ਰੀਤ ਜਾਂ ਪਿਰ ਕਰੇ ਆਵੈ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ। ਸਾਰੰਗ ਪ੍ਰੀਤ ਬਸੇ ਜਲ ਧਾਰਾ, ਨਰਮਲ ਪ੍ਰੀਤ ਮਾਇਆ ਦੇਖ ਪਸਾਰਾ, ਹਜਨ ਪ੍ਰੀਤ ਜਪੇ ਨਿਰੰਕਾਰਾ। ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰੂ ਮਿਲੇ ਗਲਾਟੇ, ਜਨ ਨਾਨਕ ਪ੍ਰੀਤ ਸਾਧ ਭਗ ਚਾਟੇ। ਗੌੜੀ ਗੁਵਾਰੇ ਮਹਿਲਾ ਚੌਥਾ, ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅਨਖਾਏ, ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ।

ਪ੍ਰੀਤ ਸੂਰਜਮੁਖ ਲਾਗੇ, ਮਿਲੇ ਪਿਆਰੇ ਸਬਦ ਕਿਆਗੇ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੇ। ਬਛੜੇ ਪ੍ਰੀਤ ਖੀਰ ਮੁਖ ਕਾਏ, ਹਿਰਦੇ ਵਿਖਸੇ ਦੇਖੇ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ। ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿੰਸ ਜਾਏ ਕੂੜਾ ਕੱਚ ਪਾਚਾ, ਜਨ ਨਾਨਕ ਪ੍ਰੀਤ ਤਿਵਤ ਗੁਰ ਸਾਚਾ। ਗੌੜੀ ਬਹਾਰੇਰੀ ਮਹਿਲਾ ਚੌਥਾ, ਸਤਿਗੁਰ ਸੇਵਲ ਸੇਫਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਤੇ ਆਇਆ ਹਰ ਤਣੀ, ਜਿਨ ਜਿਨ ਹਰ ਜਪਿਆ ਤਿਨ ਪੀਛੇ ਛੁੱਟੀ ਕਣੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ ਰਹੋ। ਜਬ ਗੁਰ ਮਿਲਿਆ ਤਬ ਮਨ ਵਸਿਆਇਆ, ਧਾਵਤ ਪੰਚ ਰਹੇ ਹਰ ਧਿਆਇਆ, ਅੰਦਰ ਨਗਰੀ ਹਰ ਗੁਣ ਗਾਇਆ। ਸਤਿਗੁਰ ਭਗਤ ਊਰਜ ਨਾ ਭੁਖ ਲਾਈ, ਤਿਨ ਕੂੜ ਤਿਆਗੇ ਹਰ ਲਵਲਾਈ, ਤੇ ਹਰ ਦਰ ਗੈ ਮਖ ਉਜਲ ਭਾਈ। ਗੁਰ ਸੇਵਾ ਆਪ ਹਰ ਭਾਵੇ, ਕਿਸ਼ਨ ਬਲ ਭਦਰ ਗੁਰ ਭਗ ਲੱਗ ਤੇ ਆਵੇ, ਨਾਨਕ ਗੁਰਮੁਖ ਹਰ ਆਪ ਤਰਾਵੇ। ਗੌੜੀ ਗੁਆਰੇ ਮਹਿਲਾ ਚੌਥਾ, ਹਰ ਆਪੇ ਜੋਗੀ ਡੰਡਾ ਧਾਰੀ, ਹਰ ਆਪੇ ਰਬ ਰਿਆ ਬਨਵਾਰੀ, ਹਰ ਆਪੇ ਤਪ ਤਾਪੇ ਲਾਏ ਤਾਰੀ। ਐਸਾ ਮੇਰਾ ਰਾਮ ਰਿਆ ਭਰਪੂਰ, ਨਿਗਟ ਵਸੈ ਨਾਹੀ ਹਰ ਦੂਰ ਰਹਾਉ। ਹਰ ਆਪੇ ਸ਼ਬਦ ਸੁਰਤ ਤੁਨ ਆਪੇ, ਹਰ ਆਪੇ ਵੇਖੇ ਵਿਖਸੇ ਆਪੇ, ਹਰ ਆਪ ਪਾਏ ਆਪੇ ਹਰ ਜਾਪੇ। ਹਰ ਆਪੇ ਸਾਰੰਗੀ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪੇ ਆਵਣ ਹਾਰਾ, ਹਰ ਆਪ ਕਰੇ ਆਪੇ ਨਿਸਤਾਰਾ। ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਭਾਵੇ ਪਾਰਾ। ਗੌੜੀ ਬਿਰਾਗਣ ਮਹਿਲਾ ਚੌਥਾ, ਸ਼ਾਹ ਮਾਰਾ ਤੂੰ ਤਣੀ, ਜੈਸੀ ਤੂੰ ਰਾਸ ਦੇ ਤੈਸੀ ਹਮਲੇ, ਹਰ ਨਾਮ ਵਣੰਜੇ ਰੰਗ ਸਿਉਂ, ਜੇ ਆਪ ਦਿਆਲ ਹੋਏ ਦੇ ਹਮ ਵਣ ਜਾ ਰੇ ਰਾਮ ਕੇ, ਹਰ ਵਣਜ ਕਰਾਵੇ ਦੇ ਰਾਸ ਰੇ ਰਹਾ। ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸ਼ਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਗਾਤੀ ਨੇੜ ਨ ਆਇਆ। ਹੋਰ ਵਣਜ ਕਰੇ ਵਪਾਰੀਆਂ ਅਨੰਤ ਤਰੰਗੀ ਦੁੱਖ ਮਾਇਆ, ਉਹ ਜਿਹੇ ਵਣਜ ਹਰ ਲਾਇਆ, ਫਲ ਤੇ ਹਤਨ ਪਾਇਆ। ਹਰ ਹਰ ਵਣਜ ਜੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਨ ਨਾਨਕ ਸ਼ਾਹ ਹਰ ਸੇਵਿਆ, ਫਿਰ ਲੇਖਾ ਮੂਨ ਨ ਲਈ। ਗੌੜੀ ਬਿਰਾਗਣ ਮਹਿਲਾ ਚੌਥਾ, ਜੋ ਜਨਨੀ ਗਰਭ ਪਾਲਤੀ, ਸੁਤਕੀ ਕਰਿਆ ਸਾ, ਵੱਡਾ ਹੋਏ ਤਨ ਖਾਟ ਦੇ ਘਰ ਭੋਗ ਬਲਾਸਾ, ਤੋ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ। ਮੇਰੇ ਰਾਮ ਮੈਂ ਮੂਰਖ, ਹਰ ਰਾਖ ਮੇਰੇ ਗੁਸਈਆਂ, ਜਨ ਕੀ ਉਪਮਾ ਤੁਝੇ ਵਡਈਆਂ ਰਹਾ। ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ, ਸਭ ਰਸ ਮਿੱਠੇ ਮੁੱਖ ਲੱਗੇ ਜਾਂ ਹਰ ਗੁਣ ਗਾਵੇ। ਹਰ ਜਨ ਪਰਿਵਾਰ ਸਧਾਰ ਹੈ, ਇੱਕੀ ਕੁੱਲੀ ਸਭ ਜਗਤ ਛਡਾਵੇ। ਜੋ ਕੁਛ ਕੀ ਆ ਸੋ ਹਰ ਕੀ ਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਇੰਦਾ ਆਪੇ ਵਰਤਾਈ। ਲਾਲਾ ਹਾਠ ਬਿਹਾਜਿਆ ਕਿਆ ਤਿਸ਼ਚਿਤ ਰਾਈ, ਰੇ ਰਾਜ ਬਹਾਲੇ ਤਾਂ ਹਰ ਗੁਲਾਮ, ਕਾਸੀ ਕੋ ਹਰ ਨਾਮ ਕਢਾਈ, ਜਾਂ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਗੌੜੀ ਗੁਆਰੇ ਮਹਿਲਾ ਚੌਥਾ, ਕਿਰਸਾਨੀ ਕਿਰਸਾਨ ਕਰੇ ਲੋਚੇ ਜੀਉ ਲਾਏ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਮੈਂ ਮੌਰਖ ਕੀ ਗਦ ਕੀ ਜੇ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ। ਲੈ ਤੁਰੇ ਸੁਦਾਗਰੀ ਸੌਦਾ ਗੁਰ ਧਾਵੇ, ਤਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ,
तो हर जन हर हर बोलता, हर बोल सुख पावे। बिक संचे हटवाणिया बह हट कमाए, वो झूठ पसारा झूठ का झूठे लपटाए। तो हर जन हर तन संचया हर घर चला जाए। ए माया मोक टंब है पै दूजे फास, गुरमत्ति सो जन तरे जुदासन दास। जन नानक नाम ते हाया गुरमुख परगास, गौड़ी बिरागण मेला चौथा। नित दिनस रात लालच करे परमे परमाया, विगार फिरे बेगारिया सिर पार उठाया। जो गुर की जन सेवा करे सो करके कमहर लाया। मेरे राम तोड़ बंधन माया के करके कमलाए, नित हर गुण गावे हर नाम समाए रहो। नर प्राणी चाकरी करे नरपत राजे अर्थ सब माया, कै बंदे कै डान ले कै नरपत मर जाया। तन तन सेवा सफल सतगुरु की, जित हर हर नाम जप हर सुख पाए। नित सौदा सूद कीजे बौ भांत कर माया के, ताई जा लाहा दे ता सुख मने तोटे मर जाई। जो गुण सांझी गुर स्यों करे नित नित सुख पाई। जितनी भूख अन्न रस साध है तितनी भूख फिर लागे, जिस हर आप कृपा करे सो बेचे सिर गुर आगे। जन नानक हर रस तृप्तया फिर भूख न लागे, गौड़ी बिरागण मेला चौथा। हमरे मन चित हर आस नित क्यों देखा, हर दर्श तुम्हारा मन प्रीत लाई सो जानदा। हमरे मन चित हर बहुत प्यारा, हो कुरबानी गुरे अपने जिन विछड़िया मेलिया मेरा सिर जिणहारा। मेरे राम हम पापी शरण परे हरिद्वार, मत निर्गुण हम मैले कहूँ अपनी कृपा तार रहाओ। हमरे अवगुण बहुत बहुत हैं बहु बार बार हर गणत न आवे। तू गुणवंता हर हर दयाल, हर आपे बख्श लाए हर पावे। हम अपराधी राखे गुर संगती, उपदेश दियो हर नाम छुड़ावे। तिमरे गुण क्या कहा मेरे सतगुरा, जब गुर बोला तब विस्म हो जाए। हम जैसे अपराधी अवर कोई राखे, जैसे हम सतगुर राख लिए छुड़ाए। तू गुर पिता तू है गुर माता, तू गुर बंधव मेरा सखा सखाए। जो अमरी विदोती मेरे सतगुरा, साबे तुम हर जानू आपे। अमरुलते फिरते कोई बात ना पूछता, गुर सतगुर संग कीरे हम थापे। तन तन गुरु नानक जन कीरा, जित मिला चूके सब सोग संतापे। गौड़ी बिरागण मेला चौथा। कंचन नारी में जियो लुपत है वो मीठा माया, कर मंदिर कोड़े खुशी मन अनरस लाया। हर प्रभ चेतन आवी क्यों छूटा मेरे हर बाया। मेरे राम ए नीच कर्म हर मेरे, गुणवंता हर हर दयाल। कर कृपा बख्श अब गुण सब मेरे रहाओ। किश रूप नाही किश जात नाही किश ढंग न मेरा, क्या मूलै बोला गुण बहून नाम जपिया ना तेरा। हम पापी संगुर उभरे पर सतगुर केरा। सब जियो पिंड मुख नक दिया बर्तन को पानी, अन खाना कपड़ पहनण दिया रस अन पोगाणी। जिन की दिए सो चित न आवई पशु हो कर जानी। सब कीता तेरा वर्तदा तू अंतर जामी, हम जंत विचारे क्या करें सब खेल तुम स्वामी। जन नानक हाठ बेहाजिया हर गलम गुलामी। गौड़ी विरागण मेला चौथा। जो जननी सुत जन पालती राखे नदर मुझार, अंतर बाहर मुख दे ग्रास
ਖਿਨ ਖਿਨ ਪੋਚਾਰ ਤੋਂ ਸਤਿਗੁਰ ਗੁਰਸਿੱਖ ਰਾਗਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਵਾਰਕ ਹਰ ਪ੍ਰਭ ਕੇ ਹੈ ਇਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ ਜਿਨ ਹਰ ਉਪਦੇਸ਼ ਦੇਖੀਏ ਸਿਆਣੇ ਰਾਵ ਜੈਸੀ ਗਗਨ ਫਰੰਤੀ ਉੜਤੀ ਕੱਪੜੇ ਬਾਗੇ ਬਾਲੀ ਉਹ ਰਾਖੇ ਚੀਤ ਪਿੱਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤੋ ਸਤਿਗੁਰ ਸਿੱਖ ਪ੍ਰੀਤ ਹਰ ਹਰ ਹਰ ਕੀ ਗੁਰਸਿੱਖ ਰੱਖੇ ਜੀ ਨਾਲੀ ਜੈਸੇ ਕਾਤੀ ਤੀਤ ਬਤੀਸ ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੇ ਕੁਛ ਹਾਥ ਹੈ ਸਭ ਵਸਕਤ ਹੈ ਹਰ ਕੇਰੀ ਤੂੰ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕੇ ਕੁਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਬਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿੱਤ ਨਿਤ ਤਿਆਵੋ ਜਨ ਨਾਨਕ ਜੋ ਅੰਤੀ ਅਵਸਰ ਲਏ ਛੁਡਾਇਆ ਗੌੜੀ ਬਿਰਾਗਣ ਮਹਿਲਾ ਚੌਥਾ ਜਿਸ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿੰਸ ਜਾਏ ਹਰ ਪਰਮ ਪਦ ਲਈਐ ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੇ ਹੋਂ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਸ਼ ਪੁੰਨੀ ਕਰਕੇ ਰੀਆ ਲੈ ਸਤਿਗੁਰ ਧੂਰਾ ਹਰ ਭਗਤ ਦੜਾਵੇ ਹਰ ਭਗਤ ਸੁਣੇ ਤੇ ਸਤਿਗੁਰ ਮਿਲੀਐ ਟੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜੀਏ ਜਿਸ ਕੋ ਹਿਰਦੇ ਵਿਗਾਸ ਹੈ ਪਾ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਭਰੈ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਵਾਹੀ ਮਹਿਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਇਆ ਪ੍ਰਭ ਕੀਨੀ ਮੇਰ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਪਿਆ ਤੂੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਕੀ ਹਰ ਆਪਣੇ ਹਰ ਪ੍ਰਭ ਕੀ ਹੋਂ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਗੋਲ ਅਮੋਲੀ ਰਹਾਉ ਕਰੋ ਵਿਵੇਕ ਸੰਤ ਜਨ ਭਾਈ ਖੁਜ ਹਿਰਦੇ ਡੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੇ ਹਰ ਕੋਲੀ ਹਰ ਹਰ ਨਿਕਟ ਵਸੇ ਸਭ ਜਗ ਕੈ ਆਪਣ ਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੇ ਸਿਰ ਵਿੱਚ ਗੁਰ ਪੈ ਮੋਲੀ ਹਰ ਜੀ ਅੰਤਰ ਬਾਰ ਤੁਮ ਸਰਨਾਗਤ ਤੂੰ ਵੱਡ ਪੁਰਖ ਬਡੋਲੀ ਜਨ ਨਾਨਕ ਆਂਦਨ ਹਰ ਗੁਣ ਗਾਵੈ ਮੈਂ ਸਤਿਗੁਰ ਗੁਰ ਵਿਚੋਲੀ ਗੌੜੀ ਪੂਰਬੀ ਮਹਿਲਾ ਚੌਥਾ ਜਗ ਜੀਵਨ ਅਪਰਨ ਪਰ ਸੁਆਮੀ ਜਗਦੀਸ਼ਰ ਪੁਰਖ ਬਦਾਤੇ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੁੱਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖ